ਸੁਧਿਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਰਦਾਸ ਕਿਉਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸਾ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਘਰ ਨਉ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸ

ਸਿੰਘਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਤਾਰ ਪਾਤਸ਼ਾਹ ਜੀਓ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਦਤਾਰ ਸਤਿਗੁਰੂ ਜੀਓ, ਆਪ ਜੀ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਹਰੀ ਜਸ ਗਾਇਨ ਕੀਤਾ ਹੈ ਦਤਾਰ ਪਾਤਸ਼ਾਹ, ਦਿਨ ਵਿੱਚ ਸ੍ਰੀ ਸਹਿਜ ਪਾਠ ਦੇ ਵਿੱਚੋਂ ਗੁਰਬਾਣੀ ਪੜ੍ਹੀ ਗਈ, ਸੋਦਰ ਦੇ ਪਾਠ ਹੋਏ ਉਪਰੰਤ ਕੀਰਤਨ ਹੋਇਆ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਆਪ ਜੀ ਦੀ ਸੇਵਾ 'ਚ ਵਿਚਰਦਿਆਂ ਗਾਇਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਸਾਸ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਅੱਗੇ ਤੋਂ ਸੋਝੀ ਦੇਣੀ ਗੁਰਬਾਣੀ ਦਾ ਕੀਰਤਨ ਦਾ ਰਸ ਬਖਸ਼ਿਸ਼ ਕਰਨਾ, ਨਾਮ ਬਾਣੀ ਦੇ ਨਾਲ ਜੋੜਨਾ ਸੱਚੇ ਸਤਿਗੁਰੂ ਜੀਓ, ਰਹਿਤ ਵਹਿਤ ਵਿੱਚ ਕਿਰਪਾ ਕਰਨਾ, ਕੁਰਹਿਤਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ, ਪੰਥ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਦਤਾਰ ਸਤਿਗੁਰੂ ਜੀਓ। ਦਤਾਰ ਪਾਤਸ਼ਾਹ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਸਾਰਿਆਂ ਦੀ ਸੇਵਾ ਸਾਏ ਪਾਉਣੀ, ਤਿਲ ਫੁੱਲ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਸਤ ਸੰਤੋਖ ਦਇਆ ਧਰਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ। ਪਰਿਵਾਰਾਂ 'ਚ ਸੁੱਖ ਸ਼ਾਂਤੀ ਦੇਣੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਤਾਰ ਪਾਤਸ਼ਾਹ। ਸਤਿਗੁਰੂ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਰਜੀਤ ਕੌਰ ਜੀ ਦੇਗ ਵਾਸਤੇ 5 ਪਾਉਂਡ, ਸਰਦਾਰ ਦਲਜੀਤ ਸਿੰਘ ਬੀਬੀ ਗਿਆਨ ਕੌਰ ਵੱਲੋਂ ਲੰਗਰਾਂ ਵਾਸਤੇ 21 ਪਾਉਂਡ, ਕਮਾਈ ਵਿੱਚ ਵਾਧੇ ਦੀ ਅਰਦਾਸ ਬੇਨਤੀ ਦਤਾਰ ਸਤਿਗੁਰੂ ਜੀਓ। ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਅਰਦਾਸ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ। ਦਤਾਰ ਪਾਤਸ਼ਾਹ ਸਾਰੇ ਸੰਸਾਰ ਦੇ

ਸੁਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ ਨਤਾਰ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਪਵਿੱਤਰ ਹੁਕਮਨਾਮਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੁਹਰਾ ਆਗਿਆ ਪਈ ਅਕਾਲ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।

ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋਂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੋਂ ਬਾਰ ਤਪ ਤਪ ਖਪੈ ਬਹੁਤ ਬੇਕਾਰ।

ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗੋੜ ਦੀਵ ਕੀ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤਿ ਆਖੀਐ ਕਰਤੇ ਕਾਹੋਇ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰੁ ਸਿਰਜਨਹਾਰੋ ਤੁਮ ਗਾਓ ਮੇਰੇ ਨਰ ਪਉ ਕਾ ਸੋਹਿਲਾ ਹਉਂ ਵਾਦ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਓ ਨਿਤਨੇ ਜੀਅੜ ਸਮਾਲਿਨ ਦੇਖੇਗਾ ਦੇਵਨ ਹਾਰ ਤਿਰਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਸੀਸੜੀਆਂ ਜਹੋ ਸਹਿ ਸੋ ਮੇਲ ਕਰ ਕਰ ਹੋ ਪਹੁੰਚਾ ਸਦਰੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੀਵਾਨ ਰਾਗਾ ਸਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜਕਰ ਕਰਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੁਇ ਰਹਾਉ ਵਿਸੇ ਚਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਨੇਕ ਨਾਨਕ ਪੇਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਾਉਣ ਚੋਰੋ ਕਰੇ ਸੰਗਮਨਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹਤਾ ਸਦ ਵਜਨ ਤੇਰੀ ਰਹਾਉ ਸਹਿਸਤਵ ਨੈਨ ਨੈਨ ਹੈ ਤੋਏ ਕਉ ਸਹਿ ਸੂਰਤ ਨਨਾਕ ਤੋਏ ਸਹਿਸ ਪਦ ਵਿਮਨਾ ਨੇਕ ਪਦ ਗੰਧ ਬਿਨ ਸਾਸਤਾ ਗੰਧ ਦੇ ਵਿਚਲ ਤਮੋਹੀ ਸਾਮੈ ਜੋ ਜੋ ਤੈ ਸੋਏ ਤਿਹ ਦੇ ਚਨਨ ਸਾਮੈ ਚਨਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਰਮ ਕ੍ਰਾਂਧ ਲੋਵਤ ਮਣੋ ਅਨ ਦਿਨੋ ਮੁਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖ ਤਲਕੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਜਲਪਨ ਵੱਡਾ ਹੇ ਕੰਡੋ ਉਤਪਨ ਵੱਡਾ ਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਰੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚਲਾ ਚੁਪੈ ਦੁੱਖ ਪਾਵੈ ਜਮਕਾਰ ਸਾਹਿਬ ਸੇ ਡੰਡਾ ਹੇ ਹਰ ਜਨ ਹਰ ਹਨਾ ਸਮਾਣੇ ਦੁੱਖ ਜਨ ਮਨ ਪਉ ਖੰਡਾ ਹੇ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਭ ਖੰਡ ਬ੍ਰਹਿਮੰਡਾ ਹੇ ਹਮ ਗਰੀ ਮਸਕੀਨ ਪ੍ਰਾ ਤੇਰੇ ਹਰ ਆਖ ਰਾਖ ਵੱਡ ਵੱਡਾ ਹੇ ਜਾਂ ਨਾਨਕ ਨਾਮ ਆਧਾਰ ਟੇਕੈ ਹਰਨਾਮੇ ਹੀ ਸੁਰਖ ਮੰਡਾ ਹੇ ਰਾਗੌੜੀ ਪੂਰਬੀ ਮਹੱਲਾ ਪੰਜ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ਨੰਬਰ ਹਾਲ ਵੰਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨ ਵਿਆਪੇ ਚਿੰਤਾ। ਸੋ ਬੇਨਤੀ ਹੈ ਨੰਬਰ ਵਨ ਹਾਲ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਅੰਮ੍ਰਿਤਪਾਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਪਾ ਤੇਰੇ।

Why,

दर्शन संत प्यारे जियो हों कोली जियो कोल कमाई गुर दर्शन

Why,

ਮਾਂ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੈ ਦੁਰਜਨ ਸਾਕਤ ਦੁਰਜਨ

ਜਨ ਨਾਨਕ ਨਾਮ ਆਧਾਰ ਟੇਕ ਹੈ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਣਕੇ ਸਭ ਦੁੱਖ

सब में रहया समा।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵ ਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪ੍ਰੀਆਂ ਪਾਰ ਸਹਿ ਸਿਆਣਪਾਂ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁਝੈ ਤਾਂ ਕਹਿ ਨਾ ਕੋਈ
0: ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਣ
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
0: ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ
1: ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ
0: ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

0: ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।
0: ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
0: ਕਹੇ ਨਾਨਕ ਏ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਏ ਸਰਵਣੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਿੱਚ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਏ ਹੋਏ ਧਾਏ। ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੇ ਨਾਤੇ ਸਰਬੰਸ ਗਾਏ, ਅੰਤ ਦੇ ਵਾਲੇ ਸਤਿਗੁਰ ਜੀ ਨੂੰ ਸਭ ਥਾਏ ਹੋਏ ਧਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਪਾਤ ਦੀਦਾਰ ਦਾ ਧਿਆਨ ਕਰ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਸੱਤੀਆਂ ਜਪੀਆਂ ਤੱਪੀਆਂ ਜਿਹਨਾਂ ਨਾਮ ਵੰਡ ਸਕਿਆ ਦੇਖ ਲਾ ਤੇਗ ਵਾਹੀ ਦੇਖ ਕੇ ਅਨਦੇਖ ਕੀਤਾ ਇਹਨਾਂ ਪਿਆਰਿਆਂ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ।
0: ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀਆਂ ਵਾਲੇ ਸਿੱਖੀ ਕੇਸਾਂ ਸੁਰਾਸਾਂ ਸਾਨੂੰ ਵਾਲੇ ਇਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘੜੀਆਂ ਭਟੰਗੀਆਂ ਭਟੰਗਣਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਧਾਮਾਂ ਦਾ ਧਿਆਨ ਕਰ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ।
0: ਜਹਾਂ ਜਹਾਂ ਸਾਹਿਬ ਤਹਾਂ ਤਹਾਂ ਰੱਖਿਆ ਗਿਆ ਹੈ ਦੇਖ ਤੇਗ ਫਤਿਹ ਦਰਦ ਕੀ।
1: ਵਾਹਿਗੁਰੂ ਜੀ ਕੀ ਫਤਿਹ।

0: ਤੜੇ ਸੋ ਤੜੇ ਪਾਰ ਗੁਰ ਪਾਰ ਉਤਾਰਨ ਹਾਰ ਸੋ ਹੈ ਸੀਸ
1: ਗੁਰ
0: ਕਲ ਜਗਦੀਸ਼

só ordem de que fatura. Kripa karo din ke date. ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਇਹੀ ਸੁਕਹੁ ਟਲ ਗੁਰ ਸੇਵੀਐ ਹਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ। ਸਤਿਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਦਾ ਮੁੱਖ ਵਾਕ ਹੁਕਮਨਾਮਾ ਸਾਹਿਬ ਸਰਵਣ ਕੀਤਾ। ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ, ਰਹਾਓ ਦੀਆਂ ਤੁਕਾਂ ਅੰਦਰ ਪਾਤਸ਼ਾਹ ਜੀ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਸਤਿਗੁਰੂ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਸੰਤ ਸ਼ਬਦ ਸਾਨੂੰ ਕਈ ਵਾਰ ਕਈ ਸ਼ਬਦਾਂ ਵਿੱਚ ਪੜ੍ਹਨ ਨੂੰ ਮਿਲਦਾ। ਤਿੰਨ ਤਰ੍ਹਾਂ ਨਾਲ ਪਾਤਸ਼ਾਹ ਜੀ ਨੇ ਸੰਤ ਸ਼ਬਦ ਵਰਤਿਆ, ਸੰਤਾਂ ਲਈ, ਸੰਤ ਗੁਰੂ ਲਈ, ਔਰ ਆਪ ਵਰਗੀਆਂ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਲਈ ਸੰਤ ਸ਼ਬਦ ਵਰਤਿਆ। ਸੰਤੋ ਹਰ ਹਰ ਹਰਿ ਆਰਾਧੋ, ਜਿੰਨੇ ਵੀ ਆਪ ਗੁਰੂ ਦੀ ਹਜ਼ੂਰੀ ਅੰਦਰ ਪਹੁੰਚੇ ਉਹ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਹ ਮਾਲਕ ਪ੍ਰਭੂ ਪਰਮਾਤਮਾ ਪਾਤਸ਼ਾਹ ਜਿਹੜਾ ਹੈ ਉਹ ਸੰਤਾਂ ਦਾ ਰਾਖਾ ਹੈ, ਅਤੇ ਜਿਹੜੇ ਸੰਤ ਨੇ ਉਹਦੇ ਆਸਰੇ ਜਿਉਂਦੇ ਨੇ, ਉਹਦੇ ਆਸਰੇ ਰਹਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਉਹ ਸਾਰੇ ਉਹ ਪ੍ਰਭੂ ਪਰਮਾਤਮਾ ਦੇ ਆਸਰੇ ਹੀ ਜਿਉਂਦੇ ਨੇ, ਉਹਦਾ ਪਰਮੇਸ਼ਰ ਦਾ ਨਾਮ ਜਪਦੇ ਨੇ। ਤੇਰੇ ਸੇਵਕ ਭਉ ਕਿਛੁ ਨਾਹੀ, ਇੱਕ ਹੁੰਦਾ ਭਉ ਸ਼ਬਦ, ਇੱਕ ਹੁੰਦਾ ਭਉ, ਭਉ ਕਹਿੰਦੇ ਨੇ ਪ੍ਰੇਮ ਨੂੰ, ਭਉ ਕਹਿੰਦੇ ਨੇ ਡਰ ਨੂੰ। ਕਹਿਣ ਲੱਗੇ ਫਿਰ ਤੇਰੇ ਸੇਵਕਾਂ ਨੂੰ, ਤੇਰੇ ਨਾਲ ਜੁੜਿਆ, ਤੇਰੇ ਨਾਲ ਰਿਹਾ, ਕੋਈ ਡਰ ਨਹੀਂ ਪਾਉਂਦਾ, ਜਮ ਨਹੀਂ ਆਵੇ ਨੇੜੇ। ਕਹਿਣ ਲੱਗੇ ਡਰ ਨਹੀਂ ਪਾਉਂਦਾ, ਅਤੇ ਮੌਤ ਦਾ ਸਭ ਤੋਂ ਵੱਡਾ ਡਰ ਹੁੰਦਾ ਜਮ ਦਾ, ਉਹ ਵੀ ਫਿਰ ਕਹਿੰਦੇ ਵਿਆਪਦਾ ਨਹੀਂ ਪਾਉਂਦਾ ਨਹੀਂ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਤਕਰੀਬਨ ਸੰਗਤਾਂ ਨੂੰ ਇਹ ਸ਼ਬਦ ਯਾਦ ਹੁੰਦਾ, ਜੇ ਸ਼ਬਦ ਨਾ ਯਾਦ ਹੋਏ ਤਾਂ ਇਹ ਪੰਕਤੀਆਂ ਤਾਂ ਸਾਰਿਆਂ ਨੂੰ ਯਾਦ ਨਹੀਂ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਜਿਸ ਮਾਲਕ ਪ੍ਰਭੂ ਪਰਮਾਤਮਾ ਦਾ ਜਿਸ ਮਨੁੱਖ 'ਤੇ ਹੱਥ ਹੋਵੇ ਉਹਨੂੰ ਕੋਈ ਦੁੱਖ ਪਾਉਂਦਾ ਨਹੀਂ, ਦੁੱਖ ਨੇੜੇ ਨਹੀਂ ਆਉਂਦਾ। ਦੁੱਖ ਸ਼ਬਦ ਦੀ ਵਿਆਖਿਆ ਜਿਹੜੀ ਲੰਬੀਰੀ ਹੈ, ਦੁੱਖ ਨੂੰ ਸਮਝਣਾ ਪਵੇਗਾ, ਸੁੱਖ ਨੂੰ ਸਮਝਣਾ ਪਵੇਗਾ, ਦੁੱਖ ਅਤੇ ਸੁੱਖ ਹੁੰਦੇ ਕੀ ਨੇ। ਪਾਤਸ਼ਾਹ ਜੀ ਨੇ ਇਹ ਕਿਹਾ, ਕਹਿਣ ਲੱਗੇ ਇਹ ਨਹੀਂ ਕਿ ਦੁੱਖ ਆਉਂਦਾ ਨਹੀਂ, ਦੁੱਖ ਆਉਂਦਾ ਹੈ ਪਰ ਦੁੱਖ ਲੱਗਦਾ ਨਹੀਂ। ਦੁੱਖ ਆਉਣਾ ਅਤੇ ਦੁੱਖ ਲੱਗਣਾ ਇਹ ਬਹੁਤ ਵੱਡੀ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਘਟਨਾ, ਦਿਪਾਲਪੁਰ ਨਗਰ ਦੀ ਘਟਨਾ ਹੈ। ਸ਼ਾਹ ਹੈ, ਵਪਾਰੀ ਹੈ, ਕੰਮ ਧੰਦਾ ਕਰ ਗਿਆ, ਅਚਾਨਕ ਸਰੀਰ 'ਤੇ ਰੋਗ ਆਇਆ, ਕੋਢ ਦਾ ਰੋਗ ਹੋਇਆ। ਪਿੰਡ ਦੇ ਨਗਰ ਦੇ ਲੋਕਾਂ ਨੇ ਪਾਸਾ ਵੱਟਿਆ, ਹੁਣ ਘਰ ਦੇ ਵੀ ਪਾਸਾ ਵੱਟਦੇ ਨੇ। ਇਹਦੀ ਮੰਜੀ ਜਿਹੜੀ ਹੈ ਨਗਰ ਤੋਂ ਬਾਹਰ ਦੂਰ ਝੌਂਪੜੀ ਵਿੱਚ ਛੱਡ ਆਉਂਦੀ, ਉੱਥੇ ਹੁਣ ਰੋਟੀ ਬਾਰ ਵਿੱਚ ਰੱਖ ਕੇ ਵਾਪਸ ਮੁੜੇ ਆਉਂਦੇ ਨੇ, ਘਰ ਦੇ ਪਹਿਚਾਣਦੇ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਾਥੀ ਭਾਈ ਮਰਦਾਨਾ ਜੀ ਨਗਰ ਵਿੱਚ ਪਹੁੰਚੇ ਨੇ, ਦੇਖਿਆ ਦੂਰ ਝੌਂਪੜੀ ਵਿੱਚ ਛੋਟਾ ਦੀਵਾ ਜਗ ਰਿਹਾ ਚਾਨਣ। ਪਾਤਸ਼ਾਹ ਜੀ ਕਹਿਣ ਲੱਗੇ ਕੋਈ ਆਦਮੀ ਰਹਿੰਦਾ ਇੱਥੇ, ਨੇੜੇ ਗਏ, ਬੂਹਾ ਨਹੀਂ ਖੋਲਦਾ। ਕਹਿਣ ਲੱਗੇ ਪਾਸੇ ਰਹੋ ਮੇਰੇ ਤੋਂ, ਨਗਰ ਦੇ ਲੋਕ ਵੀ ਨਹੀਂ ਆਉਂਦੇ, ਘਰਦਿਆਂ ਨੇ ਇੱਥੇ ਬਾਹਰ ਛੱਡ ਦਿੱਤਾ। ਕਹਿਣ ਲੱਗੇ ਮੈਂ ਤਨ ਕਰਕੇ ਵੀ ਦੁਖੀ ਹਾਂ, ਮਨ ਕਰਕੇ ਵੀ ਮੈਂ ਦੁਖੀ ਹਾਂ। ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਾਥੀ ਭਾਈ ਮਰਦਾਨੇ ਨੂੰ ਕਿਹਾ, ਨਾਲ ਲਿਆ ਅਤੇ ਤਨ ਦਾ ਰੋਗ ਦੂਰ ਕੀਤਾ। ਤਨ ਦਾ ਰੋਗ ਦੂਰ ਕਰਕੇ ਪਾਤਸ਼ਾਹ ਜੀ ਨੇ ਮਨ ਦਾ ਰੋਗ ਵੀ ਉਹਦਾ ਦੂਰ ਕੀਤਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਉਹਨੂੰ ਕੋਈ ਦੁੱਖ ਪਾਉਂਦਾ ਨਹੀਂ। ਜਿਸ ਮਨੁੱਖ ਦੇ ਸਿਰ 'ਤੇ ਉਹ ਮਾਲਕ ਪ੍ਰਭੂ ਪਰਮਾਤਮਾ ਦਾ ਹੱਥ ਹੋ ਜਾਏ, ਅਸੀਂ ਸਾਰੇ ਪਰਮਾਤਮਾ ਦਾ ਹੱਥ ਮੰਗਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਅਤੇ ਉਸ ਮਨੁੱਖ ਦੇ ਫਿਰ ਮਨ ਦੇ ਦੁੱਖ ਵੀ ਦੂਰ ਹੋ ਜਾਂਦੇ ਨੇ ਅਤੇ ਤਨ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ। ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਇਸ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਉਹ ਫਿਰ ਬੋਲ ਨਹੀਂ ਜਾਣਦਾ, ਉਹਨੂੰ ਮਰਨ ਦਾ ਚਿੱਤ ਜਿਹੜਾ ਭਉ ਡਰ ਉਹ ਦੂਰ ਹੋ ਜਾਂਦਾ, ਪਾਉਂਦਾ ਨਹੀਂ, ਵਿਆਪਦਾ ਨਹੀਂ। ਅਖੀਰ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿਹੜੇ ਜੁੜੇ ਰਹਿੰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਅਸੀਂ ਮਾਲਕ ਪ੍ਰਭੂ ਪਰਮਾਤਮਾ ਦੀਆਂ ਬਖਸ਼ਿਸ਼ਾਂ ਮਾਣਦੇ ਹਾਂ ਪਰ ਉਹਨੂੰ ਸਮਝਦੇ ਨਹੀਂ, ਜਾਣਦੇ ਨਹੀਂ।
ਪਾਤਸ਼ਾਹ ਜੀ ਕਹਿਣ ਲੱਗੇ ਮੈਨੂੰ ਕੋਈ ਗਿਆਨ ਨਹੀਂ, ਅਹਮ ਅਗਿਆਨ, ਗਿਆਨ ਕਿਛ ਨਾ ਹੀ, ਸਤਿਗੁਰ ਤੇ ਸਮਝ ਪੜੀ ਮਨਮਾਈ, ਕੋਈ ਗਿਆਨ ਨਹੀਂ, ਧਿਆਨ ਹੁੰਦਾ ਸੁਰਤ ਟਿਕਾਉਣੀ, ਕਰਮ ਬਖਸ਼ਿਸ਼ ਸਾਰ ਧਾਰਮਿਕ ਜਿੰਨੇ ਵੀ ਕਰਮ ਮਿੱਥੇ ਨੇ ਮੈਂ ਕੋਈ ਨਹੀਂ ਜਾਣਦਾ, ਮੈਨੂੰ ਨਹੀਂ ਪਤਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਮਾਲਕ ਪ੍ਰਭੂ ਪਰਮਾਤਮਾ ਸਭ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਮੈਨੂੰ ਮਿਲ ਪਿਆ, ਉਹਨੇ ਮੈਨੂੰ ਇਹ ਪਰਮਾਤਮਾ ਤੇਰੇ ਨਾਲ ਜੋੜ ਦਿੱਤਾ। ਅਸੀਂ ਵੀ ਇਹ ਅਰਦਾਸ ਕਰੀਏ, ਪਾਤਸ਼ਾਹ ਜੀ ਰਹਿਮਤ ਕਰੋ, ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਦਿਓ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਚਾਰ ਉਦਾਸੀਆਂ, ਜੀਵਨ ਨੂੰ ਪੜ੍ਹੀਏ, ਗੁਰੂ ਨਾਨਕ ਪਾਤਸ਼ਾਹ ਸ਼ਬਦ ਨੂੰ ਪੜ੍ਹੀਏ, ਜਪਜੀ ਸਾਹਿਬ ਦਾ ਪਾਠ ਪੜ੍ਹੀਏ, ਅਤੇ ਸਾਨੂੰ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ 'ਤੇ ਕਿੰਨੀ ਵੱਡੀ ਬਖਸ਼ਿਸ਼ ਕੀਤੀ ਹੈ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਕਿਸੇ ਕਵੀ ਦੇ ਬੋਲ ਨੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਕਹਿਣ ਲੱਗੇ ਆਕਾਸ਼ ਦੇ ਤਾਰੇ, ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਗਿਣੇ ਜਾ ਸਕਦੇ ਨੇ, ਕੋਈ ਸ਼ੱਕ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀਆਂ ਤੋਂ ਜਿਨ੍ਹਾਂ ਨੂੰ ਤਾਰ ਦਿੱਤਾ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਚਰਨਾਂ ਨਾਲ ਜੋੜੀ ਰੱਖਣ, ਨਾਮ ਦੀ ਦਾਸ ਸਤਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਹੱਲਾ ਪਹਿਲਾ ਨਾਮ ਮੇਰੇ ਸਰੀਰ ਕਾ ਇੱਕ ਰਥ ਗ੍ਰਿਥਵਾ ਜੁਗ ਜੁਗ ਫੇਰ ਵਟਾਏ ਘਿਨ ਬੁਝੇ ਤਾਂ ਸਤਜੁਗ ਰਾ ਸੰਤੋਖਾ ਧਰਮ ਗ੍ਰਿਥਵਾ ਤ੍ਰਿਤੇ ਰਜ ਤੇ ਕਾ ਜੁਰ ਗ੍ਰਿਥਵਾ ਦੁਆਪਰਾ ਤਪੇ ਕਾ

ਕਰ ਉਪਦੇਸ਼ ਗਿਆਨ ਦਿੰਦੀਆਂ ਨੇ ਨਿੰਦੀ ਰੱਖਣਾ ਲਿਆ ਅਸੂ ਛੋੜ ਦੂਜੇ ਲੱਗੇ ਡੁੱਬੇ ਸੇ ਵਜਾ ਰਿਹਾ ਸਤਿਗੁਰੂ ਬੋਚਾਰ ਲੇਖਣ ਵਿਚਾਰਿਆ।

ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਿਤਾ ਪਾਂਡੇ ਘਤ ਨਾ ਟੁੱਟੇ ਨਾ।

ਮੁੰਡਿਆਂ ਤੇ ਪਾਤਰੇ ਤਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਕੁਮੜਾਏ ਸੀ ਹੁਕਮ ਮੰਨੇ ਪ੍ਰਵਾਤਾ ਕਸਮੇ ਕਾ ਮਹਿਰ ਪਾਏ ਸੀ ਕਸਮੇ ਭਾਵੇਂ ਸੁਖ ਨੇ।

ਹੱਲਾ ਪਹਿਲਾ ਕਹੂ ਬ੍ਰਾਹਮਣ ਕਾ ਕੁਰਲਾ ਕਹੂ ਬਰਤਨ ਨਾ ਜਾਇ ਧੋਤੇ ਟਿੱਕਾ ਤੇ ਜਮਾਲੀ ਧਨ ਮਲਿਸ਼ਾ ਖਾਇ ਅੰਤਰ ਪੂਜਾ ਪੜੇ ਕਦੇ ਬਾ ਸੰਜਮ ਤੁਰਕਾ ਪਾਇ ਛੋਟੀ ਲਈ ਪਾਖੰਡਾ ਨਾਮ ਲਈ ਜੈ ਤਰੰਦਾ ਮਹੱਲਾ ਪਹਿਲਾ।

ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਵੈ ਜਿਤੇ ਰਹਿ ਸਭ ਕੋਏ ਸੂਤਕ ਉਪਰ ਰੱਖੇ ਸੂਤ ਉਪਰ ਰਸੋਏ ਨਾਲ।

ਬੜੀ ਸਤਿਗੁਰ ਵੱਡਾ ਕਰਸ ਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਾਹਿਬੇ ਲਿਤਾ ਨਦਰੀਆਂ ਆਈਆਂ, ਜਦ ਸਪਾਣਾ ਤਾਂ ਮਨ ਵਸਾਈਆਂ, ਪਰ ਹੁਕਮ ਜਦ ਸਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਤਾਰ ਵਿੱਚ।

0: ਡਾਲੀਏ ਜੋ ਸਾਹਿਬ ਨਾਲ ਨਿਹਾਰੀਏ ਦੇਵੇ ਹਾ ਪਾਸਾ ਡਾਲੀਏ ਕਿਸ਼ਲਾ ਹੈ ਉੱਪਰ ਖਾਲੀਏ ਉੱਪਰ ਖਾਲੀਏ
1: ਆਪਣਾ ਸਾ ਕਾਲਪੁਰੀ ਕੋ ਕਾਲੀਆ ਮੰਦਾ ਮੋਟਾ ਕੀਚੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਬੰਦ ਸਹੋਦਰਾ, ਗੁਰਦੇਵ ਤਾਤਾ ਨਾਨਾ ਪਤੇ, ਗੁਰਦੇਵ ਮੰਤਨ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਸ ਅੰਮ੍ਰਿਤ ਸੋਵਰ, ਗੁਰਗਿਆਨ ਮਜਰ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ, ਗੁਰਦੇਵ ਆ ਜੁਗਾ ਜੁਗ ਗੁਰਦਮੇ, ਗੁਰਦੇਵ ਮੰਤ ਹਰ ਜਪ ਉਧਰਾ, ਗੁਰਦੇਵ ਸੰਗਤ ਕਾ ਮੇਲ ਕਰ ਕਿਰਪਾ, ਮੂੜ ਪਾਪੇ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮ ਸਕਰਾ, ਗੌੜੀ ਸੁਖੁਣੇ ਮਹੱਲਾ ਪੰਜਵਾਂ ਸਲੋਕ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਇਹ ਨਾਮ ਹੈ, ਜਗਾਦ ਗੁਰ ਇਹ ਨਾਮ ਹੈ, ਸਤਿਗੁਰ ਇਹ ਨਾਮ ਹੈ, ਸ਼੍ਰੀ ਗੁਰਦੇਵ ਇਹ ਨਾਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇ ਤਨ ਮਾਹ ਮਿਟਾਵੋ, ਸਿਮਰੋ ਜਾਸ ਬਸੰਬਰ ਇੱਕ ਹੈ, ਨਾਮ ਜਪਤ ਅਗਣਤ ਅਨੇਕੇ, ਬੇਦ ਪ੍ਰਣ ਸਿਮਰਤ ਸੁਧ ਆਖਰ ਕੀਨੇ, ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਹ ਜੀਵ ਬਸਾਵੈ, ਤਾਕੀ ਮਾਵਾਂ ਗਨੀ ਨਾਵੇ, ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਂਗ ਸੰਗ ਮੋਹੇ ਉਧਾਰੋ, ਸੁਖ ਮਨੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ, ਪ੍ਰਭ ਕੇ ਸਿਮਰ ਗਰ ਮਨ ਬਸੇ, ਪ੍ਰਭ ਕੇ ਸਿਮਰ ਦੁਖ ਜਮ ਨਸੇ, ਪ੍ਰਭ ਕੇ ਸਿਮਰ ਕਾਲ ਪਰ ਹਰੇ, ਪ੍ਰਭ ਕੇ ਸਿਮਰ ਦੁਸ਼ਮਣ ਟਹਿਰੇ, ਪ੍ਰਭ ਸਿਮਰ ਕਹਿ ਵਿਘਨ ਲਾਗੇ, ਪ੍ਰਭ ਕੇ ਸਿਮਰ ਆਉਂਦੇ ਜਾਗੇ, ਪ੍ਰਭ ਕੇ ਸਿਮਰ ਭਉ ਨਾ ਵਿਆਪੇ, ਪ੍ਰਭ ਕੇ ਸਿਮਰ ਦੁੱਖ ਨਾ ਸੰਤਾਪੇ, ਪ੍ਰਭ ਕਾ ਸਿਮਰ ਸਾਧਕ ਸੰਗ ਸਵਰਮ ਦਾ ਨਾਨਕਾ ਰੰਗ, ਪ੍ਰਭ ਕੇ ਸਿਮਰ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮ ਸਿਮਰ ਸਿੱਧ ਪੂਜਾ, ਪ੍ਰਭ ਕੇ ਸਿਮਰਨ ਤੀਰ ਸਨਾਨੀ, ਪ੍ਰਭ ਕੇ ਸਿਮਰ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸੋ ਫਲ ਫਲਾ, ਸੇ ਸਿਮਰ ਜਨਾਬ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰ ਸਭ ਤੇ ਵਿਚਾਰ, ਭਗਵੰਤ ਜੜੇ ਮੁਚਾ, ਪ੍ਰਭ ਕੇ ਤਰਸਨਾ ਬੁੱਝੇ, ਪ੍ਰਭ ਕੇ ਸਿਮਰ ਸਭ ਕੋ ਸੁਝੇ, ਪ੍ਰਭ ਕੇ ਸਿਮਰ ਨਾਹੀ ਜਮ ਤਰਾਸਵਾ, ਪ੍ਰਖਮੇ ਸਿਮਰ ਪੂਰਨ ਆਸਵਾ, ਪ੍ਰਭ ਕੇ ਸਿਮਰਨ ਮਨ ਪੂਰਨ ਆਸਵਾ, ਪ੍ਰਭ ਕੇ ਸਿਮਰ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮੈਂ ਸਮਾਏ, ਪ੍ਰਭ ਜੀ ਬਚੇ ਦਾਏ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਤਰਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ, ਸਿਮਰਨ ਤੇ ਲਾਗੇ ਜਨ ਆਪ ਜੇ ਅੱਲਾ, ਨਾਨਕ ਜਨ ਕੇ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਤਿਨ ਸਰ ਬਰਿਹਾਰੇ, ਭਵ ਤਿਨ ਮੁਖ ਸੁਹਾਵੇ, ਪ੍ਰਭ ਕੋ ਸਿਮਰ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰ ਤਿਨ ਨਿਰਮਰ ਜੀਤਾ, ਪ੍ਰਭ ਕੋ ਸਿਮਰ ਤਿ ਅੰਧ ਕਨੇਰੇ, ਪ੍ਰਭ ਕੋ ਸਿਮ ਬਸਿਆ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰ ਕਬੂ ਨਾ ਝੂਰੇ, ਪ੍ਰਭ ਕੇ ਸਿਮਰ ਹਰ ਗੁਣ ਬਾਣੀ, ਪ੍ਰਭ ਕੇ ਸਿਮਰ ਸਹਿ ਸੁਮਾਨੀ, ਪ੍ਰਭ ਕੇ ਸਿਮਰ ਨਿਚਲ ਆਸਨ, ਪ੍ਰਭ ਕੇ ਸਿਮਰ ਕਮਲ ਬਿਗਾਸਨ, ਪ੍ਰਭ ਕੇ ਸਿਮਰ ਅਨਹਚੁਨਕਾਰ ਸੁਖ, ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਣੀ ਪਿਆ, ਹਰ ਸਿਮਰ ਕਦ ਭਰਗ ਪਟਾਏ, ਹਰ ਸਿਮਰ ਲਾਗ ਬੇਦ ਪਾਏ, ਹਰ ਸਿਮਰ ਪੈ ਸਿਹਤ ਜਤੀ ਦਾਤੇ, ਹਰ ਸਿਮਰ ਤੇ ਨੀਚ ਚੌਂਕੁੰਟ ਜਾਤੇ, ਹਰ ਸਿਮਰ ਧਾਰੀ ਸਭ ਧਾਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰ ਕਿਓ ਸਗਲ ਕਾਰਾ, ਸਭ ਸਿਮਰ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ, ਦੀਨ ਦਰਦ ਦੁੱਖ ਭੰਜਨਾ, ਘੜ ਘੜ ਨਾਥ ਅਨਾਥ ਫਲਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਾ ਮਾਤ ਪਦਾਸੋ ਤਮੀਤਨ ਭਾਈ, ਮਨੁ ਮਹਾਂ ਨਾਮ ਤੇ ਸੰਗਤਾ, ਜਾ ਮਹਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸਕ ਹੋਵੇ ਹੋਵੇ ਅਧ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁੰਨ ਚਰਨ ਕਰਤਿਨ ਤਾਰੇ, ਹਰ ਕੋ ਨਾਮ ਕੋਟ ਪਾਪ ਹਰ ਹਰੇ, ਗੁਰਮੁਖ ਨਾਮ ਵਜੈ
ਜੋ ਮਨ ਮੇਰੇ ਨਾਨਕ ਪਾਵਨ ਸੁਖ ਕਨੇਰੇ ਸਗਲ ਸੇ ਸੁਖੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖੀਆ ਲਾਖ ਕਰੋਰੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਣਖ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੇ ਮਰ ਗਏ ਜਾਤ ਅਕੇਲਾ ਤੇਰਾ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧੀ ਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਣਖ ਬਿੰਗ ਅਣਖ ਬਿੰਗ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਵਧਾਰੇ ਅਣਖ ਜੁਨ ਜਨਮੇ ਮਰ ਜਾਮ ਨਾਮ ਜਦ ਪਾਏ ਬਥਰਾਮ ਹੋ ਮੈਲਾ ਮਲਕ ਹੋਵਨ ਤਹੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਭਾਈਏ ਸਾਧਕੇ ਸੰਗ ਜੇ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਹਾਂ ਸੰਗ ਤੋਸਾ ਜੈ ਪੈਂਡੇ ਮੈਂ ਅੰਨ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੈ ਪੰਥ ਤੇਰਾ ਕੋਨਾ ਸਿਆਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪ ਤਪ ਕਾਮ ਤਾਂ ਹਰ ਕੇ ਨਾਮ ਕੇ ਤੂੰ ਉੱਪਰ ਸ਼ਾਮ ਜੈ ਤ੍ਰਿਖਾ ਮੈਂ ਤੁਦੇ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਬਰਤ ਰਨਾਮ ਸੰਤ ਜਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦੈਂ ਰਾਤ ਹਰ ਹਰ ਔਖ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾਵ ਰਾਮ ਜਾਂ ਕੀਨੂੰ ਦਾਨ ਮਨ ਤਾਂ ਰੰਗ ਰਤੇ ਰੰਗ ਏਕੇ ਨਾਨਕ ਜਨ ਕੇ ਬਿਰਤ ਵਿਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰੈਵਿਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੇ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀਂ ਬਿਯੋਗ ਜਨ ਰਾਤਾ ਹਰਿ ਨਾਮ ਕੇ ਸੇਵਾ ਨਾਨਕ ਪੂਜੇ ਹਰ ਹਰਿ ਦੇਵਾ ਹਰ ਹਰਿ ਜਨ ਕੈ ਮਾਲਖ ਜੀਨਾ ਹਰ ਤਨ ਜਨ ਕੋ ਵਾਪ ਪ੍ਰਭ ਜੀਨਾ ਹਰ ਹਰਿ ਜਨ ਕੇ ਉੜਤ ਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਜਾਂ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨੇ ਛਪੇ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇ ਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤਿੰਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਨਾਮ ਕੇ ਮਹਿਮਾ ਸੰਤ ਰਿਧ ਬਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜੇ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕੁਛ ਅਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁਤ ਸਾਸਤਰ ਬਹੁਤ ਸਿਮਸੀ ਪੇਕੇ ਸਾਨੂੰ ਟਡੋਲ ਪੂਜਤ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਨ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਣਖ ਪ੍ਰਕਾਰ ਕੀਏ ਬਹੁਤ ਯਤਨਾ ਪੌਣ ਦਾਨ ਹੋਮੇ ਮੁਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖਣ ਪ੍ਰਥਵੀ ਫਿਰੇ ਚਰ ਜੀਵੇ ਮਹਾਂ ਅਦਾਤ ਪੀਤਰ ਥੀਵੇ ਅਗਨ ਮੈਂ ਹੋਮਤ ਪ੍ਰਾਨ ਕਣਕ ਅਸਭ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਸਾਧਮ ਨਿਮਕ ਨਿਮਕ ਕਰ ਸਰੀਰ ਕਟਾਵੇ ਤੋਪੀ ਹੋਮੈ ਮਹਿਲਨ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੀਂ ਨਾਨਕ ਗੁਰਮੁਖ ਨਾਮ ਜਾਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੇ ਗਰਬ ਗਮਾਨ ਨਾ ਮਨ ਤੇ ਉੱਠੇ ਸੋਚ ਕਰੇ ਦਿਨ ਸੋ ਰਾਤ ਮਨ ਕੀ ਮੈਲ ਨਾ ਤਾਂ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਵਨਾ ਵਿਖਿਆ ਟਰੇ ਜਲ ਧੋਵੇ ਬਹੁ ਦੇਹ ਨੀ ਤੁਧ ਕਾਹੋਂ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੇ ਅਣਕ ਜਤਨ ਕਾ ਤਰਤਨ ਨਾ ਧਰਾਪੇ ਭੇਖ ਅਨੇਕ ਅਗਨੇ ਬੁੱਝੇ ਕੋਟ ਪਾ ਦਰ ਗਏ ਨਤੀਜੇ ਛੂੜ ਚ ਨਾਹੀਂ ਉਹ ਪਿਆਲ ਮੋਹੇ ਵਿਆਪੇ ਮਾਇਆ ਜਾਲ ਅਬ ਕਰਤੂਰ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ
ਤੈਲੇ ਮਾਨੇ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਾਗਾਵੇ ਜੇ ਕੋ ਆਪਣੇ ਸੋਭਾ ਲੋਰੇ ਸਾਧ ਸੰਗੈ ਹੋਮੈ ਛੋਰੇ ਜੇ ਕੋ ਜਨਮ ਮਰਨ ਤਰੇ ਸਾਧ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲੇ ਕਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸੇਸ ਸਾਜਨਾ ਸੁਖ ਦੁੱਖ ਜਨ ਸਮ ਦਰਸ਼ੇਤਾ ਨਾਨਕ ਪਾਪ ਨਿਪਾ ਨਿਰ ਧਨ ਕੋ ਧਨ ਤੇਰੋ ਨਾਮ ਨਥਾਵੇਂ ਕੋ ਨਾਉ ਤੇਰਾ ਥਾਉ ਨਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਦਮ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਥੇ ਤੁਮਰੀ ਉਸ ਤੁਮ ਤੋ ਹੋਏ ਨਾਨਕ ਅਵਰ ਜਾਨ ਸਕੋਏ ਸਰਬ ਧਰਮ ਹੈ ਸਿਰ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਣੀ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਣੀ ਸਗਲ ਤਾਂ ਜੋ ਉਹ ਉੱਤਮ ਥਾਨ ਨਾਨਕ ਜੈ ਘਟ ਬਸੇ ਹਰ ਨਾਮ ਸਲੋਕ ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸੁਮਾਰ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕੰਵਰ ਮੂਰਤੇ ਕੰਵਰ ਦ੍ਰਿਸ਼ਟਾਨੀ ਜਿਨ ਤੂੰ ਸਾਜ਼ ਸਵਾਰ ਸਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉੱਪਰ ਸੁਖ ਸੈਨ ਮੁੱਖ ਪਿਆਉ ਬੈਠ ਕੋ ਦੇਣ ਇਹ ਨਿਰਗੁਣ ਗੁਣ ਕੁਛ ਬੂਝੇ ਬਖਸ ਲੈ ਤੂੰ ਨਾਨਕ ਸੀਜੇ ਜੇ ਪ੍ਰਸਾਦ ਧਰ ਉੱਪਰ ਜੇ ਪ੍ਰਸਾਦ ਧਰ ਉੱਪਰ ਸੁੱਖ ਵਸੇ ਸੁੱਤ ਭਰਾਤ ਮੀਤ ਬਨਤਾ ਸੰਘ ਹਸੇ ਜੇ ਪ੍ਰਸਾਦ ਪੀਵੇ ਸੀਤਨ ਜਲਾ ਸੁਖਦਾਈ ਪਵਨ ਪਾਵਕ ਉਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਜਿਨੇ ਹਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਸ ਰਸਨਾ ਐਸੇ ਦੁੱਖ ਮੁੜੰਦ ਬਿਆਪੇ ਨਾਨਕ ਕਾਲ ਲਿਹੋ ਪ੍ਰਭ ਆਪੇ ਆਦਿ ਅੰਤਿਓ ਰਾਖਨ ਹਾਰ ਤੇਸਿਓ ਪ੍ਰੀਤਮ ਕਰੇ ਗਵਾਰ ਜਾ ਕੇ ਸੇਵਾ ਨਵ ਦਿਨ ਪਾਵੇ ਤਾ ਸਵ ਮੂੜਾ ਮਾਨੇ ਲਾਵੇ ਜੋ ਠਾਕਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣ ਦੂਰੇ ਜਾ ਕੇ ਟਹਿਲ ਪਾਵੇ ਦਰਗਹਿ ਮਾਨ ਤਿਸੇ ਬਸਾਰੇ ਮੁਗਦੇ ਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਪਾਰ ਰਤਨ ਤਿਆਗ ਕੌੜੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਆਸਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਦਿਆ ਤਿਸਕਾ ਸ਼ਰਮ ਕਰੇ ਸੰਗ ਤਾਏ ਤਿਸ ਪਰ ਹਰੇ ਚੰਦਨ ਏਪ ਉਤਾਰੇ ਧੋਏ ਗਰਤ ਪ੍ਰੀਤ ਪਾਸਮ ਸੰਗ ਹੋਏ ਅੰਧ ਕੋਪ ਮੈਂ ਪਤ ਬੇਕਰਾਰ ਨਾਨਕ ਕਾਲ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਾਪ ਜਨਾ ਹੀ ਕਿਸ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਕ ਸਮਾਨ ਅੰਤਰ ਅਗਰ ਬਾਹਰ ਤਨ ਸੁਹਾ ਗਲ ਪਾਥਰ ਕਹੇ ਤਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸੁਮਾਦ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਲੇੜ ਓੜ ਨਿਭਾਵੇ ਕਹਾਂ ਬਜਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਪੋਰਾ ਕਹਾਂ ਬਿਸਨ ਪਾਵ ਗਾਵੇ ਗੁੰਗ ਯਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਅਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਰ ਆਈ ਤਾ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨ ਹੈ ਪ੍ਰਤੀਤ ਕਾਲ ਨੇ ਆਵੇ ਮੂੜੇ ਚੀਤ ਬਹਿ ਵਿਰੋਧ ਕਾਮ ਕਰੋ ਮੋਹ ਝੂਠ ਬਿਕਾਰ ਮਹਾਂ ਲਥੋ ਆਹੋ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਹੋ ਆਪਣ ਘਰ ਕਰਮ ਤੂੰ ਠਾਕਰ ਤੂੰ ਪੈਰ ਦਾਤ ਯੋਪਣ ਸਭ ਤੇਰੀ ਰਾਤ
ਤੂੰ ਮਾਤ ਪਿਤਾ ਹਾਂ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਸੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਾਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਦਾ ਕੁਰਬਾਣੀ ਸਲੋਕ, ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ, ਨਾਨਕ ਹੁਣ ਸੀ ਜਾਈ ਬੈ ਨਾਮੇ ਪਤ ਜਾਏ ਅਸ਼ਟਪਦੀ, ਦਸ ਬਸ ਤੁਲਿਆ ਪਾਛੇ ਪਾਵੇ, ਏਕ ਬਸ ਕਾਰਨ ਬਿਖੋੜ ਗਵਾਵੇ, ਏਕ ਪੀਨਾ ਦੇ ਦਸ ਵੀ ਹਿਰਦੇ, ਤੋ ਮੂੜਾ ਕੋ ਕਾਂ ਕਰੇ, ਜਿਸ ਠਾਕੁਰ ਸੁਨਾਹੀ ਚਾਰਾ, ਤਾ ਕੋ ਕੀਦੇ ਸਾਧ ਨਾਮ ਸਕਾਰਾ, ਜਾ ਕੇ ਮਨ ਲਾਗਾ ਪਰਾ ਮਿੱਠਾ, ਸਰਬ ਸੁਖ ਤਾਹੂ ਮਨ ਉਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ, ਅਗੰਤ ਸੋ ਆਪਣੀ ਦੇ ਰਾਤ, ਖਾਦ ਪੀਤ ਵਰਤੇ ਅੰਤ ਉਲਾਸ, ਆਪਣੀ ਮਨ ਕਿਚ ਬਹੁਤ ਸਾਰੇ, ਅਗਿਆਨੀ ਮਾਂ ਰੋਸ ਕਰੇ, ਆਪਣੇ ਪ੍ਰਤੀਤ ਆਪ ਵੀ ਖੋਵੇ, ਬਹੁਤ ਕਾ ਵਿਸਵਾਸ ਨਾ ਹੋਵੇ, ਜਿਸ ਕੀ ਵਸਤ ਆਗੇ ਰਾਖੇ, ਪ੍ਰਭ ਕੀ ਆ ਗਿਆ ਮਾਨੇ ਮਾਥੇ, ਉਸਦੇ ਚੌਕਰ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਆਨਕ ਭਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖੀ ਛਾਇਆ ਸੋ ਰੰਗ ਲਾਵੇ, ਉਹ ਬਿਨਸੀ ਉਹ ਮਨ ਸਾਵੇ, ਜੋ ਦੀਸੇ ਚੋ ਲਾਰ ਅਨਹਾਰ, ਲਪ ਟਿਓ ਤਾਂ ਅੰਧ ਅੰਧਾਰ, ਬਟਾਊ ਸੋ ਜੋ ਲਾਵੇ ਨੇ, ਤਾਕੋ ਹਾਥ ਨਾ ਵੇਖੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਏ, ਮਿਥਿਆ ਤਨ ਤਨ ਕੁਟੁੰਬ ਸਵਾਇਆ, ਮਿਥਿਆ ਹੋਮਿਆ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਖਰਾਲ, ਮਿਥਿਆ ਰਥ ਅਸਥੀ ਅਸਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਾਸਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਰ ਭਗਤ ਸਾਰ ਕੀ ਸਾਰਨ, ਨਾਨਕ ਜਾਪ ਜਾਪ ਜੀਵੇ ਹਰ ਕੇ ਚਰਨ, ਮਿਥਿਆ ਸਵਰਨ ਪਰ ਨਿੰਦਾ ਸੁਣੇ, ਮਿਥਿਆ ਹਸਤ ਪਰ ਦਲ ਕੋਹਰੇ, ਮਿਥਿਆ ਨੇਤਰ ਪੇਖਤ ਪਰ ਤੇਰਿਆ ਰੂਪਾਦ, ਮਿਥਿਆ ਰਚਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲਵਾਵੇ, ਮਿਥਿਆ ਤਨ ਨਹੀਂ ਪਰ ਉਪਕਾਰਿਆ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਵ ਭੈ ਸਫਲ ਦੇ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਧ ਕੀ ਆਰਜਾ, ਸਾਜ ਬਿਨਾ ਕਾ ਹੋਵੇ ਸੂਚਾ, ਬਿਰਥਾ ਨਾਮ ਬਿਨਾ ਤਨੰਦ, ਮੁੱਖ ਆਵਤ ਆ ਕੇ ਦੁਰਗੰਧ, ਬੈ ਸਿਮਰਨ ਦੈਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਹਿ ਬਿਰਥੇ ਸਭ ਕਾਮ, ਜੋ ਕਰਪਨ ਕੇ ਨਰਾਰਥ ਦਾਮ, ਧਨ ਤਨ ਤੇ ਜਨ ਜਾ ਘਟ ਬਸਿਓ ਰਨਾਮ, ਨਾਨਕ ਤਾ ਕੇ ਬਲ ਬਲ ਜਾਓ, ਰਹਿਤ ਅਵਰ ਕਿਚ ਅਵਰ ਕਮਾਵਤ, ਮਾਨੇ ਪੀਖ ਮੁੱਖੋ ਗੰਢ ਲਾਵਨ, ਜਾਨਰ ਹਾਰ ਪ੍ਰਭੁ ਪ੍ਰਬੀਨ, ਬਾਹਰ ਭੇਖ ਨਾ ਕਾਹੂੰ ਪੀਨ, ਅਵਰ ਅਪਦੇਸੈ ਆਪ ਨਾ ਕਰੇ, ਅਵਰ ਉਪਦੇਸੇ ਆਪ ਨਾ ਕਰੇ, ਆਪ ਦੇ ਜਾਵੇ ਜਨਮ ਮਰੇ, ਜਿਸਕੇ ਅੰਤਰ ਬਸੇ ਨਿਰੰਕਾਰ, ਤਿਰਖੀ ਸਿੱਖ ਤਰੇ ਸੰਸਾਰ, ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾ ਬ੍ਰਹਮ ਸਭ ਜਾਣੇ, ਆਪਣਾ ਕੀਜਾ ਆਪੇ ਮਾਨੇ, ਆਪੇ ਆਪ ਕਰ ਤਨਵੇਰਾ, ਕਿੱਥੇ ਦੂਰ ਜਨਾਬ ਬਜਾਵ ਤੇਰਾ, ਅਪਾਪ ਸਿਆਣਪ ਸਗਲ ਤੇ ਰਿਆਤ, ਸਭ ਕੁ ਜਾਣੇ ਆਤਮ ਕੀ ਰਿਆਤ, ਜਿਸ ਭਾਵੇ ਤੇ ਸਹਿ ਲੜ ਲਾਏ, ਸ਼ਾਂਤ ਅਨੰਤ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਰੋਕ, ਕਾਮ ਕ੍ਰੋਧ ਅਰ ਲੋਹ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਨਾਥੀ ਕਰ ਪ੍ਰਸਾਦ, ਗੁਰਦੇਵ ਅਸ਼ਪਤੀ ਜੇ ਪ੍ਰਸਾਦ ਸਚਿਮ ਸਿਖਾਏ, ਤਿਸਟਾ ਕਰੋ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਾਂ ਲਾਵੇ, ਤਿਸ ਕੋ ਸਿਮਰ ਪਰਮ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਜਿਸ ਇਤਿਹਾਸ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਰ ਸਿਮਰੋ ਤਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਂਗ ਸਦਿਆ ਧਿਆਈਏ ਧਿਆਵਨ ਯੋਗ, ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ, ਤਿਸ ਤਿਆਗ ਕਰ ਅਮਰ ਲਵਾਵੇ, ਜੇ ਪ੍ਰਸਾਦ ਸੁਖ ਸੇ ਸੋਈ ਜੈ, ਮਨ ਆਠ ਪੈ ਤਾਕਾ ਜਾ ਸੁਖ ਵਿਜੈ, ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁੱਖ ਤਾਕੋ ਜਸ ਬਸਨ ਬਸਨ ਬਖਾਨੇ, ਜੇ ਪ੍ਰਸਾਦ ਚੋਰ ਰਹਿਤਾ ਧਾਰੋ, ਮਨ ਸਦਾ ਚੈ ਕੇਵਲ ਪਾ ਬ੍ਰਹਮ, ਪ੍ਰਭ ਜੀ ਜਪਤ ਦਰਗਹ ਮਾਨ ਪਾਵੇ, ਨਾਨਕ ਪਤ ਸੇਚੀ ਕਰ ਜਾਵੇ, ਜੇ ਪ੍ਰਸਾਦ ਅਰੋਹ ਕੰਚਨ ਦੇਵੀ, ਜੇ ਮਿਲਾਵ ਉਤੇ ਰਾਮ ਸਨੇਹੀ, ਜੇ ਪ੍ਰਸਾਦ ਤਰ ਉਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜੈਸ ਕਰ, ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਮਨ ਸਾਨੀ ਪ੍ਰਭ ਠਾਕਰ ਪ੍ਰਭ ਥਾਕੇ, ਜੇ ਪ੍ਰਸਾਦ ਤੁਧ ਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪੈ ਦੁਰਲਭ ਦੇ, ਨਾਨਕ ਤਾਕੀ ਭਗਤ ਕਰੇ, ਜੇ ਪ੍ਰਸਾਦ ਆਪੂਖਣ ਪੈ ਰੀਜੈ, ਤਿਸ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ
अशुभ हस्त अशुभारी मानस प्रभ को कब हूँ ना बसारी। जे प्रसाद बालक मृगता ना राग परे पर अपने मना जन तेरी बन बनत बनाई उठ बैठ उठ बैसा तिथे ते आई तिथे ते आए जो एक अलख है इहा उहा नानक तेरी रखे। जे प्रसाद करे पन भवदान मन आड़ पर कर तिसका ध्यान। जे प्रसाद विचार बिहारी कृपा को साथ साथ चतारी। जे प्रसाद सुंदर रूप सो प्रभ सिमर सदा रूप। जे प्रसाद तेरे निकी जात सो प्रभ सिमर सदा दिन रात। ये प्रसाद तेरी पत रहे कर प्रसाद नाक जस कहे। ये प्रसाद सुने करनाल ये प्रसाद पेखे बसमाल। ये प्रसाद बोले अमर रसना ये प्रसाद सुख सह जे बसना। जे प्रसाद हस्त कर चल है ये प्रसाद सुपूर्ण फल है। ये प्रसाद परम गत पाव है। ये प्रसाद साहेब सुख साहेब सुमावे ऐसा प्रभ त्याग अबर गत लागो। गुर प्रसाद नानक मन जागो। ये प्रसाद को प्रगट संसार तिस पग तिस प्रभ को मूल न मनो बसार। ये प्रसाद तेरा प्रताप रे मन मूड़ तू ताको जाप। ये प्रसाद तेरे कार्य पूरे तेसे जन्म सदा जूरे। ये प्रसाद तू पावे साच रे मन मेत सत हो राज। ये प्रसाद सब की गत होए नानक जाप जपे जपत होए। आप जपाए जपे सो नाम आप गवाए सो हर गुण गाओ। प्रभ कृपा ते होए प्रगास प्रभु दया ते कमल बिगास। प्रभ कृपा ते होए प्रगास प्रभु दया ते कमल बिगास। प्रभ सो प्रसान बसे मनस होए प्रभ दया ते मत उत्तम होए। सर्मदान प्रभ तेरी मैया आपे किचन कहन हुने आ। जित तलाबो तत लगे हर नाथ नानक इनके कछुन हाथ। सरोक अगम गाल पा ब्रह्म सोए जो जो कह सो मुक्ता होए। सुन मीता नानक बिनवंता सा जना की आचार्य कथा अष्टपदी। साधक संग मुख उज्जल होद साध संग मल सगली खोद। साधक संग मिटे अभिमान साधक संग प्रगटे सो ज्ञान। साधक संग बुझे प्रभ नेरा साध संग सब हो तन मेरा। साधक संग पाए नाम रतन साधक संग एक ऊपर जतन। साधक महिमा वरने कौन परानी नांग साधक शोभा परम मैं सुमानी। साधक संग अगोचर मिले साधक संग सदा पर फुले। साधक संग आवे बस पंचा साध संग अमृत पंचा। साध संग हुए सब के रहन साधक संग मनोहर बेन। साधक संग न कदू तावे साध संग अस्त मन पावे। साधक संग माया ते भैन साध संग नांग प्रभ सो प्रसन्न। साध संग दुश्मन सा मीत साधो के संग महाप्रीत। साध संग के सुन बैर साधक संग ना बीघा पैर। साधक संग ना ही को मंदा साध संग जाने परमानंदा। साधक संग ना ही हो ताप साधक संग तजे सा व्याप। आपे जाने साध बढ़ाई नांग साध प्रभु बनाए। साधक संग ना कबू तावे साधक संग सदा सुख पावे। साध संग बस्त अगोचर रहे साधु के संग अयार सहे। साध के संग बस्त अगोचर रहे साधु के संग अयार सहे। साधक संग बसे तन उचे साधक संग महल पूछे। साधक संग दृढ़ सर्व धर्म साधक संग केवल पा ब्रह्म। साधक संग पाए नाम निदान नांग साधु के करमान। साधक संग सब कुल अधारे साध संग साज मित कुटुंब नस्तारे। साधु के संग सोतन पावे जिस तन ते सब को बरसावे। साध संग धर्म राय करे सेवा साधक संग शोभा सुरदेवा। साधु के संग पाव पलायन साध संग अमन गुण गान। साधक संग सर्व स्थान गम नांग साधक संग सफल जनम। साधक साज नहीं कार दासन भेट हो तनिहार। साधक संग कलु कतारे साधक संग नारक पर हरे। साधक संग इहा उहा सुहेला साध संग बिछर हर मेला। जो छे सोई फल पावे साधक संग ना ब्रथा जावे। पा ब्राह्म साध रिद बथे नाक उदरे साध सुन से। साधक संग सुनो हर नाम साध संग हर के गुण गाव। साधक संग ना मन ते बिसरे साध संग सर पर निस्तरे। साधक संग लगे परा मीठा साध वो कह संग घट घट डीठा। साध संग पया गया कारी साध संगत पई हमारी। साधक संग मिटे सब रोग नाग साध पिटे संजोग। साध के महमा वेद न जाने साध के महमा वेद न जाने जेता सुने तेता बख्याने। साध के उपमा तह गुण तह दूर साध के उपमा रहे भरपूर। साध के शोभा का ना ही अंत
ਸਾਗ ਸੋਭਾ ਸਦਾ ਬਿਆਨ, ਸਾਗ ਸੋਭਾ ਉੱਚੇ ਉੱਚੀ, ਸਾਗ ਸੋਭਾ ਮੂਚੇ ਮੂਚੀ, ਸਾਗ ਸੋਭਾ ਸਾਧ ਬਣਾਈ, ਨਾਂਗ ਸਾਧ ਭਰਾ ਭੇਦ ਨਾ ਪਾਏ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੇ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਆਸ਼ੀ, ਬ੍ਰਹਮ ਗਿਆਨ ਸਦਾ ਨਿਰਲੇਪ, ਜੈਸੇ ਜਲ ਮੇ ਕਮਲ ਅਲੇਪ, ਬ੍ਰਹਮ ਗਿਆਨ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੇ ਦ੍ਰਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੇ ਧੀਰੇ ਜੇਗ, ਜੋਮ ਵਸੁਧਾ ਕੋ ਕੂਜੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਗੁਨਾਉ, ਨਾਨਕੋ ਪਾਪ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਤ, ਜੈਸੇ ਤਰੂ ਪਰ ਆਕਾਸ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਤਾਰੁ ਉੱਪਰ ਆਕਾਸ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਉੱਚੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੀ ਜਨ ਪੈ ਨਾਂਗ ਜਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੇ ਸਭ ਉੱਪਰ ਮਾਇਆ, ਬ੍ਰਹਮ ਗਿਆਨ ਕਿਸੇ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮੁੰਦਰ ਸੀ, ਬ੍ਰਹਮ ਗਿਆਨ ਸੀ ਦੇ ਅੰਮ੍ਰਿਤ ਪ੍ਰਤੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੋਗਤਾ, ਬ੍ਰਹਮ ਗਿਆਨ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨ ਕੇ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨ ਨਹੀਂ ਬਿਨਾਸ, ਬ੍ਰਹਮ ਗਿਆਨੀ ਕੇ ਗਰੀਬ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨ ਕੇ ਨਾਹੀਂ ਧੰਦਾ, ਬ੍ਰਹਮ ਨੇ ਧਾਵਤ ਬੰਦਾ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨ ਸੋ ਫਲ ਫਲਾ, ਬ੍ਰਹਮ ਗਿਆਨ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕੇ ਕੇ ਰੰਗ, ਬ੍ਰਹਮ ਗਿਆਨ ਸੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨ ਸਦਾ ਸਦ ਜਾਗਤ, ਬ੍ਰਹਮ ਗਿਆਨ ਬੁੱਧ ਤਿਆਗ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ, ਬ੍ਰਹਮ ਗਿਆਨ ਸੁਖ ਸਹਿ ਨਿਵਾਸ, ਨਾਨਕ

ਮਨ ਤੇ ਟਰੈ ਇੰਦਰੀ ਜਿਤ ਪੰਜ ਦੋਗ ਤੇ ਰਹਿ ਤੇ ਨਾਨਕ ਕੁੜਮ ਦੇ ਕੁਐ ਸਾ ਪਰਸ ਵੈਸਨੋ ਸੋਇ ਸੋ ਪਰਸੋ ਪ੍ਰਸੰਨ ਵਿਸ਼ਨ ਕਮਾਇ ਤੇ ਭਿੰਨ ਕਰਮ ਕਰਤ ਹੋਏ ਨ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ ਕਾਹੁ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸਿੰਘ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਹ ਕੇ ਪਾਲ ਆਪ ਦ੍ਰਿੜੇ ਵਰਣ ਨਾਮ ਜਪਾਵੇ ਨਾਨਕ ਵੈਸਨੋ ਪ੍ਰਮੁਖ ਦਪਾਵੇ ਭਗਵਤੀ ਭਗਵੰਤ ਬੋਧ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਰ ਬਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਤੀ ਕੀਮਤ ਤੁਮ ਹੋਵੈ ਭਗਵੰਤ ਕੀ ਟਲ ਕਰਨ ਤਨੀਤ ਮੰਤ ਨਿਰਭੈ ਵਿਸ਼ਨ ਪ੍ਰੇਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਸਭ ਗੌਤੀ ਭਗਵੰਤ ਕੋ ਪਾਵੇ ਸੋ ਪੰਡਤ ਜੋਮਣ ਪ੍ਰਬੋਧੇ ਰਾਮ ਨਾਮ ਤਮ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੇ ਦੇਵ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਤ ਫਿਰ ਜੋਨ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸਤੂਲ ਚੌਹਰਣਾ ਕੋ ਦੇਵ ਦੇਸ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੌਹਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤੁਸੀਂ ਗਤ ਹੋਏ ਸਾਧਸੰਗ ਪਾਵੇ ਜਿਨ ਖੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਉਤਾਰੇ ਸਰਵ ਰੋਗ ਕਾਹੁ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਭਾਰ ਪ੍ਰਮਕਾਰ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸਨ ਅਧਰੀ ਆਇਆ ਦਾਦ ਸੰਤ ਨਿਭਾਏ ਤਿਨ ਪਾਇਆ ਸਦਾ ਨਿਭ ਨਿਭ ਸ਼ਹਾਦਾਨ ਸੋ ਦਾਸ ਦਰਗੇ ਪਰਵਾਲ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰਕ ਤੈਸਾ ਅਸੋਕ ਸਦਾਨੰਦ ਤੈਨਾਈ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈ ਸਮਰਤ ਤੈਸੀ ਵਿਖਟ ਤੈਸਾ ਮਨ ਤਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਹਿ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿ ਜਿਦ ਘਰ ਆਕੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਫੁਣ ਹੋ ਗਏ ਪਸਰੂ ਆਫਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੇ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੇ ਬਹੁਵਿਧੇ ਅਣਕ ਪ੍ਰਕਾਰ ਸਪਦੀ ਕਈ ਕੋੜ ਪੁਜਾਰੀ ਕਈ ਕੋੜ ਆਚਾਰ ਬਿਹਾਰੀ ਕਈ ਕੋੜ ਪੈ ਤੀਰਥਵਾਸੀ ਕਈ ਕੋੜ ਬਣ ਪਰਮੇ ਉਦਾਸੇ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਵਿਸਰ ਹੋਤੇ ਕਈ ਕੋੜ ਆਤਮ ਦੇ ਅੰਤਾਰ ਹੈ ਕਈ ਕੋੜ ਕਵਕਾ ਵਿਚਾਰ ਕਈ ਕੁੜ ਨਹੁਤਾ ਨਹਾਉਂਦੇ ਆਵੇ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੁੜ ਪਏ ਮਾਨੀ ਕਈ ਕੁੜ ਅੰਧ ਗਿਆ ਨੀ ਕਈ ਕੋੜ ਕਿਰਪਨ ਕਠੋਰ ਕਈ ਕੋੜ ਅਭਿਗਾ ਤਮਨੇ ਕੋਰ ਕਈ ਕੋੜ ਪਰ ਦਰੁਵ ਕੋਈ ਰਹਿ ਕਈ ਕੋੜ ਪਰ ਦੁਖਣਾ ਕਰੈ ਕਈ ਕੁੜ ਮੈ ਸੁਰਮਾਏ ਕਈ ਕੁੜ ਪਰਦੇ ਸੁਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨੇ ਕਰਤੀ ਕੀ ਜਾਨੀ ਕਰਤਾ ਰਚਨਾ ਕਈ ਕੋੜ ਸਜਤੀ ਜੋਗੀ ਕਈ ਕੁੜ ਰਾਜ ਰਸ ਭੋਗੀ ਕਈ ਕੋੜ ਪੰਖੀ ਸਰਵ ਪਾਏ ਕਈ ਕੁੜ ਪਾਥਰ ਬਿਰਖਣ ਵਜਾਏ ਕਈ ਕੋੜ ਪੌਣ ਪਾਣੀ ਬੈ ਸੰਤਰੇ ਕਈ ਕੋੜ ਦੇ ਸੁਮੰਡਲੇ ਕਈ ਕੋੜ ਸਸਿਰ ਸੁਰਣ ਖੇਤਰੇ ਕਈ ਕਈ ਕੋੜ ਦੇਵਦਾਨ ਇੰਦਰ ਸਿਰ ਛਾਤਰ ਸਗਲ ਸਮੱਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਤਾਰੇ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਣ ਸਿਮਰਤ ਅਰਸਾਸਤੇ ਕਈ ਕੋਟ ਕੀਰਤ ਸਮੁੰਦੇ ਕਈ ਕੋਟ ਨਾਨਾ ਪ੍ਰਕਾਰ ਜਨਤੇ ਕਈ ਕੋਟ ਕੀ ਚਰਜੀਵੈ ਕਈ ਕੋਟ ਗਿਰੀ ਮੇਰ ਸਵਰਣ ਥੀਵੈ ਕਈ ਕੋਟ ਜਖ ਕਿ ਨਿਰਭਿਸਾ ਤੇ ਕਈ ਕੋਟ ਪੋਤਰੇ ਸੁਕਰ ਮਿਰਗਾ ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਅਲਪ ਤ੍ਰੈ ਭਰਪੂਰੇ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੈ ਕਈ ਕੋਟ ਬੋਜੋ ਨਹੀਂ ਫਿਰੈ ਕਈ ਕੋਟ ਬੈਠਦੀ ਖਾਏ ਕਈ ਕੋਟ ਘਲ ਤਕ ਪਾਏ ਕਈ ਕੋਟ ਕੇ ਧਨਵੰਤ ਕਈ ਕੋਟ ਮਾਏ ਮੈਂ ਚਿੰਤ ਜਹ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗਤ ਲਾਗ ਕਈ ਕੋਟ ਪ੍ਰਭ ਕੋ ਖੋਜਨਤੇ ਆਤਮ ਹੈ ਪਾਰ ਮਨ ਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲੇ ਪ੍ਰਭ ਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬਿਮ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਰਖੰਡੇ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋੜ ਜਗਤ ਕਈ ਕੋੜ ਅਵਤਾਰ ਕਈ ਜੁਗਤ ਗੁਣ ਵਿਸਥਾਰ ਕਈ ਬਾਰ ਪਸਰੋ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋੜ ਕਿਨੇ ਵਪਾਤ ਪ੍ਰਭਤ ਪ੍ਰਭ ਸਮਾਤਾ ਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਸੋਏ ਕਈ ਕੋੜ ਪਾਰ ਬ੍ਰਹਮ ਕੇ ਦਾਸ ਤਿਨ ਹੋ ਤੇ ਆਤਮ ਪ੍ਰਕਾਸ ਕਈ ਕੋੜ ਤਤ ਕੇ ਵੇਤ ਸਦਾ ਨਿਹਾਰੇ ਕੋ ਨੇਤਰੇ ਕਈ ਕੋੜ ਨਾਮ ਰਸ ਪੀਵੇ ਅਮਰ ਪੈ ਸਤ ਸਦੀ ਜੀਵੇ ਕਈ ਕੋੜ ਨਾਮ ਗੁਣ ਗਾਵੇ ਆਤਮ ਰਸੁ ਸਤ ਸਮਾਵੇ ਆਪਣੇ ਜਨ

ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ਼ ਭਾਵੇ ਸੋਈ ਹੋਗ ਹਿਣ ਮੈਂ ਥਾ ਭੂਤਾ ਪੁਨਾਰਾ ਅੰਤ ਨਹੀਂ ਕਿਛ ਬਾਰਾ ਵਾਰਾ ਹੁਕਮੇ ਤਾਰ ਦ੍ਰਹਾਵੇ ਹੁਕਮੇ ਉਜੋ ਕੁਨ ਸਮਾਵੇ ਹੁਕਮੈ ਉਚ ਨਿਜ ਵਿਵਹਾਰ ਕੁਣ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਹਿ ਸਮਾਏ ਪ੍ਰਭਾਵੇ ਮਨ ਨੂੰ ਕੁਤ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੈ ਪ੍ਰਭਾਵੇ ਅਨੁਸਾਸ ਤੇ ਰਾਖੈ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਦ ਸੁਧਾਰੇ ਆਪ ਕਰੇ ਆਪਣ ਵਿਚਾਰੈ ਦੁਆਸਰਾ ਕੈ ਆਪ ਸੁਆਮੀ ਖੇਲੈ ਵਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਪਣ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋਤਿਸ਼ ਭਾਵੈ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋਤਿਸ਼ ਭਾਵੈ ਸੋਈ ਕਰੇ

ਧਿਆਨੇ ਕਹੂੰ ਤੜ ਤੀਰਥ ਇਸ਼ਨਾਨ ਕਹੂੰ ਸਿ ਸਦਮੁ ਗਿਆਨ ਕਹੂੰ ਕੀੜਾ ਸਪਤੰਗ ਹੋਏ ਜੀ ਆਣਕ ਜੁਣ ਪਰਮੇ ਪਰਮਈਆ ਨਾਨਾ ਰੂਪ ਜੋ ਸੰਗ ਦਿਖਾਵੇ ਜੋ ਪਰ ਭਾਵੇ ਤੇਮਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਹੂੰ ਸਾ ਸੰਗ ਦੇ ਪਾਵੇ ਸਤਸੰਗ ਦੇ ਵਰਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸਤਸੰਗ ਕਰਨੇ ਵਿਨਾਸ਼ ਮਨ ਤਨ ਅੰਮ੍ਰਿਤੇ ਕਰਾਂਗ ਸਦਬ ਸੇ ਫਾਰਮ ਕੋਈ ਸੰਗ ਜੋ ਜਲ ਮੈਂ ਜਲਿਆ ਖਟਾਨ ਅਤੇ ਜੋਤੀ ਸੰਗ ਜੋ ਸਮਾਨਾ ਮਿਠ ਗਏ ਕਵਣ ਪਾਏ ਵਿਸਰਾਮੋ ਨਾਨਕ ਪ੍ਰਭ ਕਹਿ ਸਤਿਗੁਰਬਾਨੋ ਸਲੋਕ ਸੁਖੀ ਵਸੇ ਮਸਕੀਨੀ ਆਏ ਆਪਣੇ ਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਹਿਣ ਤਾਂ ਰਾਜ ਮਾਨ ਸੋ ਨਰਕਪਤੀ ਹੋ ਸੋ ਆਨ ਜੋ ਜਾਨੇ ਮੈਂ ਜੋ ਬਣਵੰਨ ਸੋ ਤਿਸਟਾਕਾ ਜਨ ਆਪਸ ਗੋ ਕਰਮੰਤ ਕਹਾਵੈ ਜਨਮ ਮਰੇ ਬੋਜਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬ ਵਸਾਵੈ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨ ਮੰਦਾਵੇ ਕਰ ਕਰਪਾਵੈ ਤਨ ਸਮਾਂ ਕਰ ਸੰਗ ਨਾ ਜਾਵੇ ਬੋਲ ਅਸਕਰਮਾਨ ਕੁਪਰ ਕਰੇ ਆਸ ਪਲ ਪੀਤਰ ਤਾਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨੇ ਬਦਿਆ ਓੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਰ ਮਿਟੇ ਮਾਨ ਸੋ ਜਲ ਨਾਨਕ ਦਰ ਗਈ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਭਾਵੇ ਸਲੇ ਬਿਰਤਾੜ ਤਪੱਸਿਆ ਕਰੇ ਘਾਰੇ ਨਰਕ ਸਿਰੁ ਫਿਰ ਫਿਰੇ ਉਤਾਰ ਅਨਕ ਯਤਨ ਕਰਿਆ ਤੁਹਾਨੂੰ ਇੰਦਰ ਵੇ ਹਰ ਦਰ ਕੇ ਗੁਏ ਸਹਿ ਗਏ ਆਪਸ ਕੋ ਜੋ ਭਲਾ ਕਹਾਵੇ ਤੁਸੇ ਭਲਾ ਆਵੇ ਸਰੁ ਕਿਰਿੰਜਾ ਕਮਣ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲੁਕ ਜਾਨੇ ਮੁਝ ਤੇ ਕਛ ਹੋਏ ਤਬ ਕੋ ਸੁਖ ਨਾਹੀ ਕੋਏ ਜਬ ਇਹ ਜਾਨੇ ਮੈਂ ਕਿਛ ਕਰਤਾ ਤਬਲਾ ਗਰਭ ਜੋਣ ਮੈਂ ਫਿਰਤਾ ਜਬ ਧਾਰੇ ਕੋ ਬੈਰੇ ਮੇ ਤਬ ਲਗਣੇ ਚਲਣਾ ਏ ਚੇਤ ਜਬ ਲਗ ਮੋਹ ਮਨ ਸੰਮਾਏ ਤਬ ਲਗ ਧਰਮ ਰਾ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਖੋ ਛੁਟੇ ਸਹਿਸ ਕਟੇਲਾ ਕੁੜਤਾ ਵੈ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤਾਵੇ ਖਪ ਖ ਮਰੇ ਬਿਨਾ ਸੰਤੋਖ ਨਹੀਂ ਕੂਰਾ ਜੇ ਸੁਪਨ ਮਨੋਰਥ ਫਿਰਤੇ ਸਭ ਕਾਜੇ ਨਾਮ ਰੰਗ ਸਭ ਸੁਖੋਏ ਵਡਫਾ ਕੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨ ਯਾਰ ਇਸਕੇ ਆਦਕਾਂ ਵਿਚਾਰ ਜੈਸੇ ਦ੍ਰਿਸ਼ਕੇ ਤੈਸਾਵੇ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੂੰ ਸੁਪਨੇ ਰੰਗ ਸਭ ਦੇ ਦੂਰ ਸਭੂ ਕੇ ਸੰਗ ਬੂਝੇ ਦੇਖੇ ਕਰ ਵਿਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਕੀ ਨੂੰ ਆਪਣ ਵਿਸਾਰ ਸਭ ਕਛ ਕਰਨ ਹਾਰ ਉਸਤੇ ਭਿੰਨ ਕਹੁ ਕਿਸੋਏ ਥਾਂ ਤਨੰਤਰੇ ਕਸੋਏ ਆਪਣੇ ਚਲਦਾ ਕਰਨ ਹਾਰ ਕਹੁਤੇ ਕਰੇ ਰੰਗੇ ਪਾਰ ਮਨ ਮੈਂ ਆਪਣ ਆਪਣੇ ਮਾਏ ਨਾਨੇ ਕੀਮਤ ਕਹਿ ਨ ਜਾਏ ਸਤਿ ਸਤਿ ਸਤਿਪੁਰ ਸਵਾਮੀ ਗੁਰੂ ਪ੍ਰਸਾਦ ਨੇ ਵਿਖਿਆ ਨੀ ਸੱਚ ਸੱਚ ਸਤ ਸਭ ਕਿੰਨਾ ਕੋਟ ਮਧੇ ਕਿਨ ਵਿਰਲੇ ਚਿੰਨਾ ਭਲਾ ਭਲਾ ਭਲਾ ਤਰ ਰੂਪ ਅਸੁੰਦਰ ਅਪਾਰ ਨੋਬ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਣ ਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਣ ਪਰੈ ਸੋ ਜਣ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਯਾਰ ਜਾ ਘਟੈ ਸੰਤ ਕੇ ਦੁਖਨ ਜਮ ਧਿਆਣੇ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨੁਕਮ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਖੇਤ ਗੁਰਖ ਨ ਕੋਏ ਸੰਤ ਕੇ ਦੁਖਨ ਤਾਨ ਪੁਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੇ ਦੁਖਣ ਕਾਗ ਜੋ ਲਵੈ ਸੰਤਨ ਕੇ ਦੁਖਣ ਸਿਰਫ ਜੁਣ ਪਾਏ ਸੰਤ ਕੇ ਦੁਖਣ ਤ੍ਰਿਗਤ ਜੁਣ ਕਿਰਮਾਏ ਸੰਤਨ ਕੇ ਦੁਖਣ ਤਿਸ ਨਮ ਜਲੈ ਸੰਤ ਕੇ ਦੁਖਣ ਸਭ ਕੁਛ ਹਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨ ਜਾਏ ਸੰਤੁਖੀ ਕਾ ਥਾਉ ਕੁ ਨਾਹੇ ਨਾਨਕ ਸੰਤ ਭਾਵੇ ਤੁਈ ਵੀ ਗਤ ਪਾਏ ਸੰਤਕ ਨਿੰਦਕ ਮਾਂ ਦਤਾਏ ਸੰਤਕ ਨਿੰਦਕ ਖੰਡਕ ਨ ਪਾਏ ਸੰਤਕ ਨਿੰਦਕ ਮਾਂ ਤਿਆਰਾ ਸੰਤਕ ਪਰਮੇਸ਼ਰ ਮਾਰਾ ਸੰਤਕ ਨਿੰਦਕ ਰਾਜ ਤਹੀਨ ਸੰਤਕ ਨਿੰਦਕ ਦੁਖੀ ਯਾਰ ਦੀਨ ਸੰਤਕ ਨਿੰਦਕੋ ਸਰਵ ਰੋਗ ਸੰਤਕ ਨਿੰਦਕੋ ਸਦਾ ਵਿਜੋਗ ਸੰਤਕ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵਿਤ ਉਸਕਾ ਵੀ ਹੋਏ ਮੋਖ ਸੰਤ ਕਾ ਦੁੱਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕਾ ਦੁਖੀ ਕੋ ਡਾਉਣ ਲੱਗੇ ਸੰਤ ਕਾ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕਾ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵਿਤ ਲੈ ਮਿਲਾਏ
संदक दुखी आदि टूटे संदक दुखी किते काज न पहुँचे संदक दुखी ध्यान परमाइए संदक दुखी जुड़ पाइए संदक दुखी अंतर ते थोथा जो सासुन मृत की लोथा संदक दुखी जड़क सिनाया अपन बीजा पे गाय संदक दुखी गवर्न राखन हार नान संत पाव तले उभार संदक दुखी उम्बल लाए जो जल विहीन मछली तड़फड़ाए संदक दुखी भूखा नहीं राजे जो पाव केंद्र नहीं त्रापै संदक दुखी चुड़े केला जो गुआत लिखे तुमाय दुहेला संदक दुखी धर्म ते रहत संदक दुख सब मिथ्या कहत कृत नंदका धुरी पया नानक जो तिस भावे सोए थे संदक दुखी बिगड़ रूप हो जाए संदक दुखी को दर कै मिले सजाए संदक दुखी सदा सहकाइए संदक दुखी न मरण जवाइए संदक के दुखी पूजन आसा संदक दुख चले निराशा संदक दुख न तिष्ठे कोय जैसा भावे तैसा कोई होय पया कीर्तन मिटे कोय नानक जाने सच्चा सोए सब घट तिसको करने हार सदा सदा तिसको नमस्कार प्राप की स्तुत करो दिन रात तिसे ध्याओ सास की रास सब कछ वरते जिसका किया जैसा करे तैसा को थी अपना खेलाव करने हार दूसर कौन के विचार जिसनों कृपा करे तिसे अपन नाम दे बड़ भागी नानक जन से सलोक तजो से आन बसुरजनो सिमरो हर हर राय एक आसर मन रखो नानक दुख परम पोजाशपति मान कीटे गुरथी सब जान देवन को एक भगवान जिसके दिए रहे गाय बवन दिसना लागे आय मारे राखे कुआ मानुक एक सुनाई हाथ इसका हुकुम सुख है तिसका नमर कंठ परोय सिमर सिमर सिमर प्रसोय नानक विघ्न लागे को सत मन में कर निंकार कर मन मेरे सद व्यवहार निर्मल रसना मृत पियो सदा सुल कर ले जियो नैनो के ठाकुर का रंग सा संग बिन से सब सांग के चरण चलो मार गोबिंद मिटे पाप जपी हर बिंदे कर हर कर्म सरुण हर कथा हर दर्गे नानक उज्जल मथा बड़ भागी ते जन जग माए सदा सदा के गुण गाय राम नाम जो करे विचार से तनमंद गिणी संसार मन तन मुख बोले हर मुखी सदा सदा जानो ते सुखी एको एक एक पछाने तुत कियो सोजी।

ਤੈ ਆਣ ਦਿਨ ਕੀਰਤਨ ਗਲੋਖੇ ਆਣ ਕਿਸ ਤਮੈ ਸੋਈ ਨਿਰਵਾਣ ਏਕ ਉਪਰਦਿਸ ਜਨ ਕੀ ਆਸ ਤਿਸ ਕੀ ਘਟੀਏ ਜਮ ਕੀ ਫਸ ਪਾਰ ਬ੍ਰਹਮ ਕੀ ਸਮਣ ਭੂਖ ਨਾਨਕ ਤਿਸ ਨ ਲਾਗੇ ਦੁਖ ਜਿਸ ਕੋ ਹਰ ਪ੍ਰਮਨ ਚਿਤ ਆਵੇ ਸੋ ਸੰਸੋ ਲੈ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸਹਿ ਕੋ ਕਿਸ ਤੇ ਡਰੇ ਜੈਸਾ ਸਾ ਤੈਸਾ ਦਿਸ਼ਟ ਆਪਣੇ ਘਰ ਦਿਆ ਮੈਂ ਸਮਾਏ ਸੋਦਤ ਸੋਧ ਸੀਜਿਆ ਗੁਰਪ੍ਰਸਾਦ ਤਾ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋਲ ਨਾ ਕਿ ਜਨਮੇ ਨਾ ਕਿਸ ਮਰੇ ਆਪਣ ਚਲ ਤੇ ਆਵੀ ਕਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਧਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪੇ ਅਨੁ ਜੁਗਤ ਰਾਜ ਤਾਪ ਉਤਾਪ ਅਵਨਾਸੀ ਨਾਈ ਕਿਜ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖ ਭੇ ਪੁਰ ਪ੍ਰਤਾਪ ਆਪ ਜਪਾਇ ਤਨਾਣੁ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵਨ ਸਕਲ ਸੰਸਾਰ ਉਦਰੇ ਤਿਰਮੰਤ ਹੈ।

ਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸਵਾਏ ਹੋਏ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਅਜਨਮ ਲਗਾਨਾ ਜੈ ਸਾ ਸਤ ਸਾਧੁ ਸਟਾਨਾ ਜਿਸ ਤੇ ਉਜੇ ਤਿਸ ਮਾਏ ਸਮਾਏ ਸੁਖ ਨਾਣੂ।

ਜੁਗਾਦ ਸੱਚ ਹੈ ਪੇ ਸੱਚ ਨਾਨਕ ਹੁਸੇ ਪੇ ਸੱਚ ਅਸ਼ਵਦੀ ਚਰਨ ਸਾ ਸਰਬਰ ਸੰਹਾਰ ਪੂਜਾ ਸਾ ਸਾ ਸੇਵਦਾਰ ਦਰਸ਼ਨ ਸਾ ਸਾ ਵੇਖਣਹਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਾ ਸੁਨਤਾ ਬੁਜਨਾਰ ਕੋ ਸਤ ਸਵ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨਿਆ ਕਰਨ ਕਰਾਉ ਤਿਰਮੂਲ ਪਛਾਣਿਆ ਜਾਕਰੀ ਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭ ਹੋਏ ਵਸਾਨਾ ਜਿਸ ਦੇ ਵਜਾ ਤਿਸ ਮਾਇ ਸਮਾਨਾ ਬਸ ਮਾਇ ਲੇ ਬਸ ਗੜਾਈ ਤਾਂ ਕੋ ਪਿੰਨ ਕਹਿਣ ਜਾਏ ਬੂਝੇ ਬੁਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਕਾ ਕੇ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀ ਤੇ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਣ ਹਾਰਾ ਸੇਵਕ ਕੀ ਰੱਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਾ ਰੱਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕਿਆਂ ਪਤਨਾ ਕੇ ਤਾਂ ਕੀ ਕਦ ਮੇਰੇ ਕੋਈ ਨਾ ਲਾਗੇ ਪ੍ਰਭ ਕੇ ਸੇਵਕੋ ਕੋਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਏ ਨੇਕੇ ਘੇਰੇ ਮੈਂ ਕੋਲ ਰੱਖੇ ਭਸਮ ਕਰੇ ਲਸਕਰ ਕੋਲ ਰੱਖੇ ਜਿਸ ਕਾ ਸਾਸਨ ਕੱਢਤੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਪਾ ਤਿਸਕੇ ਕਰਤ ਬਿਰਥ ਜਾਤ ਮਾਰਨ ਰੱਖੇ ਅਵਰਣ ਕੋਏ ਸਰਬ ਜੀ ਅੱਖਾ ਰੱਖਾ ਸੋਏ ਕਾਹੇ ਸੋਚ ਕਰੇ ਰਹਿ ਪ੍ਰਾਣੀ ਜਬ ਨਾਨਕ ਬਲਖ ਬਿੜਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਮੰਦ ਅੰਤਰ ਪੀ ਹੈ ਨਾਮ ਰਤਨ ਜਿਨ ਗੁਰੂ ਗਪਾਇ ਤਿਸਕੇ ਸਭ ਨੇ ਦ੍ਰਿਸ਼ਟਾਇ ਨਾਮ ਤਾਂ ਨਾਮ ਰੂਪਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮਨ ਤਾਂ ਨਾਮ ਹੈ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕਹੁ ਨਾਨਕ ਜਨ ਕੇ ਸਤਕਾਮ ਬੋਲੋ ਜਹਜ ਬਦਨ ਰਾਤ ਪ੍ਰਭੁ ਨੇ ਜਨ ਕੀ ਨੀਂਦ ਆਤ ਕਰੈ ਭਗਤ ਆਤਮ ਕੇ ਚਾਹੇ ਪ੍ਰਭੁ ਨੇ ਸੁਰੈ ਸਮਾਏ ਜੋ ਹੋ ਆਵ ਸੋ ਜਾਣੇ ਪ੍ਰਭ ਆਪਣੇ ਕੋ ਹੁਕਮ ਪਛਾਣੇ ਤਿਸ ਕੀ ਮਹਿਮਾ ਗੁਣ ਵਖਾਨੋ ਤਿਸ ਕਾ ਗੁਣ ਕਹਿ ਕਣ ਜਾਣੋ ਆਠ ਪਰ ਪੁਰਬ ਸਹਿਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓੜਲੇ ਮੰਤਨ ਆਪਣਾ ਤਿਨ ਜਾਂਦੇ ਜਿਨ ਜਣ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋ ਕਹਿ ਦਾਤਾ ਤਿਸਕੀ ਸ਼ਰਨ ਸਰਨ ਸੁਖ ਪਾਵੇ ਤਿਸਕੇ ਦਰਸਾ ਪਾਪ ਮਿਟਾਵੇ ਪ੍ਰਸਿਆਣ ਸਗਲੀ ਛਾੜਤੀ ਜਨ ਕੁ ਸੇਵਾ ਲਾਗ ਆਵਣ ਜਾਨ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੇ ਸੰਗ ਸੁਦਰੇ ਨਾਨਕ ਹਰ ਗੁਣ ਗਾਓ ਸਵੇ ਸਤਿਗੁਰ ਸਿੱਖੀ ਕਿਰ ਪ੍ਰਤਪਾ ਸੇਵੇ ਕੋ ਗੁਰ ਸਦਾ ਦਿਆ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹੇ ਗੁਰ ਕੀ ਅੱਗੇ ਮਨ ਮੈਂ ਸਹੇ ਆਪਸ ਕੋ ਕਰ ਕੁਛ ਨ ਜਨਾਵੇ ਹਰ ਹਰ ਨਾਮ ਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸਿਆਵ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬਿਸ ਬਿਸ ਹੋਏ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੂ ਜੀ ਦੇ ਹਰਨਾਮ ਅਨਕਬਾਰ ਗੁਰ ਕੋ ਬਲ ਜਾਓ ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪਣੇ ਕਛ ਭਰਮ ਸਹਿ ਸਹਿਣ ਬਲੈਣ ਜਾਏ ਨਾਨਕ ਐਸਾ ਗੁਰੂ ਫਾਗੀ ਪਾਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬੁਗੀ ਦਰਗੇ ਗਵੇ ਸੁਣਕਰ ਬਚਨ ਕਰਨੇ ਖਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰੇ ਅਖਿਓ ਜਾਖਾ ਮੰਤਰ ਅਮਰ ਦਿਸ ਪੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤੇ ਲੈ ਮਿਲਾਏ ਜਿਹ ਵਾਏ ਕੁਛ ਸਤ ਅਨੇਕ ਸਤਿਪੁਰਖ ਪੂਰਨ ਬਵੇ ਕਾਹੂੰ ਬੋਲ ਨ ਪੋਚਤ ਪ੍ਰਾਣੀ ਏਕਮ ਗੋਚਰ ਪ੍ਰਾਣ ਨਿਰਵਾਣੀ ਨਿਰਾਹਾਰ ਨਿਰਵਾਰ ਸੁਖਦਾਇ ਤਾਂ ਕੀ ਕੀਮਤ ਕਿਨੇ ਨਾ ਪਾਏ ਨੂੰ ਭਗਤ ਬੰਦਾ ਨਿਧ ਕਰਿਆ ਚਰਨ ਕਮਲ ਹਿਰਦੇ ਸਿਮਰੈ ਸਤ ਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਫਲ ਇਹ ਹਰ ਸੁਭਾਵੇ ਜਿਨ ਕੋਏ ਅੰਮ੍ਰਿਤ ਵੀ ਅਮਰਸੋਏ ਸਪੁਰਕਾ ਨਾਹੀਂ ਕਦੇ ਵਿਨਾ ਜਾ ਕੇ ਮਨ ਭਗਟੇ ਗੁਣਤਾ ਸਿਆਠ ਪੈਰ ਹਰ ਕਾ ਨਾਮ ਲਏ ਸੱਚ ਉਦੇ ਸੇਵਕੋ ਦੇ ਮੂਮਾ ਕੇ ਸੰਗ ਨਾ ਲਏ ਮਨ ਮੈਂ ਰੱਖੇ ਹਰ ਹਰ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋਦੈ ਤੇ ਨਾਸੇ ਤਪਤ ਮਾਏ ਠੰਡ ਵਰਤਾਏ ਨਾਠੇ ਵਾਏ ਜਨਮ ਮਰਨ ਕੇ ਮਿਟੇਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭੋ ਚੁੱਕਾ ਨਿਰਭਉ ਸੇ ਸਗਲ ਬਿਆਦਮ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮੁਰਾਰੀ ਤਿਤ ਪਾਏ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗੁਣ ਪਿਓ ਕਲਾ ਧਾਰਨ ਸਗਲੀ ਮੋਹੀ ਆਪਣੀ ਤਰਤ ਪ੍ਰਭਾਵ ਬਣਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਏ ਸਰਵਣ ਰੰਤਰ ਏਕੋ ਸੋਏ ਉਤਪੋਤਰ ਵਿਆਰੂ ਪ੍ਰਾਂਗੇ ਭੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾ ਮਨਾ
ਨਾਨਕ ਇਹ ਧੰਨ ਸਾਰ ਅਸ਼ਟਪਦੀ ਸੰਜਨਾ ਬਿਲਕੁਲ ਵਿਚਾਰ ਏਕ ਸਿਮਰਨਾਮ ਧਾਰ ਪਾਉ ਸਮੇਤ ਵਿਸਾਰ ਚਰਨ ਕਮ ਮੈਂ ਉਤਾਰ ਕਾਰਨ ਕਾਰਨ ਸੁਭਰਾ ਸਮਰੱਥ ਦ੍ਰਿੜ ਕਰ ਕਹੋ ਨਾਮ ਹਰ ਵਾਥੇ ਤਨ ਸੰਚੋ ਭਗਵਾਨ ਸੰਜਨਾ ਕਰ ਨਿਰਮਾਨ ਏਕ ਆਸ ਰਾਖੋ ਮਨ ਮਾਏ ਸਰਵ ਰੂਪ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਉੜਦਾਵੈ ਸੁਣ ਤਨ ਹਰ ਸੇਵਾ ਤੇ ਪਾਵੈ ਜਿਸੋ ਕੁਣਤ ਬਾਦਸ਼ਾਹ ਮੇ ਸੋ ਸੁਖ ਸਾਧੂ ਸੰਗ ਪਰੇ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਵਜਰ ਕੀ ਸ਼ਰਣੀ ਅਨੁਕੂ ਪਾਵੀ ਰੋਗ ਨਾ ਜਾਏ ਰੋਗ ਮੁੰਡੇ ਹਰ ਖੁਦ ਲਾਏ ਸਰਨ ਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੀ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਾ ਦਿਸ ਧਾਵ ਤੇ ਆਵੇ ਠਾਏ ਤਾਕੋ ਵਿਘਨ ਲਾਗੇ ਕੋਏ ਜਾ ਕਰ ਦੇ ਵਸੇ ਹਰ ਸੋਏ ਕਲਤਾ ਤੀ ਠੰਡਾ ਹਰ ਨਾਵ ਸਿਮਰ ਸਿਮਰ ਸਦਾ ਸੁਖ ਪਾਵ ਭੋਗਣ ਸੇ ਪੂਰਨ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੇ ਵਿਨਾਸੀ ਕੋ ਨਾਨਕ ਘਟੀ ਜਮ ਫਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੇ ਸੋ ਕਾਚੋ ਕਾਚਾ ਆਵਾ ਕੌਣ ਮਿਟੇ ਪ੍ਰਭ ਸੇ ਵਿਆਪ ਤੇ ਅਕਸ਼ਨ ਗੁਰ ਦੇ ਮਰਤਨ ਜਨਮ ਕਾਵੇ ਉਧਾਰ ਹਰ ਹਰ ਸਿਮਰ ਪ੍ਰਾਣ ਧਾਰਨ ਭਾਵਨਾ ਸੂਟ ਨਾਰੇ ਸਿਮਰ ਸਾਸ ਵੇ ਵਿਚਾਰ ਹਰ ਕੀ ਭਗਤ ਕੁਲ ਮਨ ਲਾਏ ਮਨ ਵੰਚਿਤ ਨਾਮ ਖੋਲ ਪਾਏ ਸਮਣਾ ਚਾਲ ਸਥਿਰੇ ਤਨਾ ਦੁਖਿਆ ਲਪਟਾਵੇ ਮੂਰਖ ਮਣਾ ਸੁਤ ਉਮੀਦ ਕੁਰਮਰ ਬੰਤਾ ਇੰਤੇ ਕਹੋ ਤੂੰ ਕੌਣ ਸੁਨਾਥਾ ਰਾਜ ਰੰਗਮਾ ਵਿਸਥਾਰ ਇੰਤੇ ਕਹੋ ਕੌਣ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਪਾਸਾਰੀ ਜਿਨ ਦੇ ਦੁਸਭਜਨ ਵਿਗਾਨਾ ਨਾਮ ਵਿਸਾਰ ਨਾਨਕ ਕੋ ਸਤਾਨਾ ਗੁਰ ਕੀ ਮਤੁਲੇ ਆਣੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਵੈਦ ਕਰੋ ਮਨ ਬੀਜ ਨਿਰਮਲ ਵਿੱਚ ਮਾਰੋ ਚੀ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਲੁਖ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਣਤ ਕਹਿ ਤ੍ਰੈਤ ਗਤ ਪਾਓ ਸਾਰ ਬੁੱਧ ਸਰ ਕੋਣ ਆਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤਰ ਉਤਰ ਸਮੈਲ ਬਹਿਨ ਜੈ ਮੈ ਫੈਲ ਹੋ ਚੰਦ ਵਸੈ ਸੁਖ ਨਾਲ ਸਾਸ ਕਰਾ ਸਰਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾਹ ਸੰਭਾਵੇ ਸਹਿ ਜਾਣਾ ਹਰ ਪੁੰਜੀ ਸੰਤ ਕਰੋ ਵਿਆਰੀਆਂ ਸੁਖ ਦਰਗੇ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਾਪ ਏਕੋ ਸਾਲਾ ਇੱਕ ਸਿਮਰੇ ਘੁੰਮਣਿਆ ਇੱਕ ਸਕੇ ਗੁਣ ਗਾਣ ਅੰਤੇ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰ ਪ੍ਰਭਾ ਮੁਖਸਾਰ ਇੱਕ ਤੇ ਵੇਕ ਰਾਤ ਪ੍ਰਾਸ਼ਦ ਗਏ ਮਨ ਤਨ ਅੰਦਰ ਇੱਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਗਜਾਤਾ ਸਲੋਕ ਫਿਰ ਫਿਰ ਪ੍ਰਭ ਆਏ ਪਰ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ਼ਵਰੀ ਜਾਚਕ ਦਿਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਧਨ ਕੀ ਮੰਗੋ ਧੂਰ ਪਾਰ ਪਰਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਹ ਸਾਸ ਪ੍ਰਭ ਤੁਮੇ ਤਿਹਾਓ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਗਿਨਿਤ ਨੀਤ ਏ ਕੋਟੇ ਕੋ ਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟਮਾ ਸੁਖ ਹੋਏ ਹਰ ਸੁਭਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਉਤਾਨੇ ਪੂਰਨ ਪੁਰਖ ਨਹੀਂ ਢੋਲਾਨੇ ਸੁਭਰ ਭਰੇ ਪਿਨੀ ਮੇਰਾ ਸਰੰਗ ਜੇ ਚਾਓ ਸਾਧ ਕੇ ਸੰਗ ਪਰੇ ਸ਼ਰਨ ਸਭ ਤਿਆਗ ਅੰਤਰ ਪ੍ਰਗਾ ਸੰਦ ਨਿਵਲਾ ਗੁੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਭਏ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹਿਉ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਲ ਮੁਕ ਜਨ ਭਇਆ ਜਨਮ ਮਰਨ ਦੋ ਉਪਰਮ ਗਏ ਛਪੁਨੀ ਸਰਦਾ ਸਾ ਪੂਰੀ ਲਭ ਰਿਹਾ ਸਤਸੰਗ ਹਜੂਰੀ ਜਿਸ ਕਾ ਸਤਨ ਲਿਆ ਮਿਲਾ ਏ ਨਾਨਕ ਭਗਤੀ ਨਾਮ ਸਮਾਏ ਸੋ ਕੋਈ ਸਿਰੇ ਘਰ ਲਾਨੇ ਸੋ ਕੋਈ ਸਿਰ ਜੇ ਕੀ ਆ ਜਾਨੇ ਸੋ ਕੁਛ ਸਭ ਕੁਛ ਦੀਆ ਸੋ ਕੁਛ ਰਜਾ ਜੀਵਨ ਜੀਆ ਸੋ ਕੁਛ ਰਜਨ ਮਰਾਖੇ ਗੁਰਪ੍ਰਸਾਦ ਗੋਬਿੰਦ ਲੈ ਲਾਖੇ ਸੋ ਕੁਛ ਰਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤੇ ਬੁਝਾਇਆ ਪ੍ਰਭੇ ਪ੍ਰਣ ਨਾਮ ਦਿੰਦੇ ਆਏ ਸਾਜਨ ਸੰਤ ਕੁਰੇ ਕਾਮਯਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਧਨ ਹੋਸੀ ਸਾਰ ਸਰਵ ਕਲਿਆਣ ਸੁਖ ਨਿੰਦ ਨਾਮ ਬੂੜ ਜਾਤ ਪਾ ਬੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਉਤਨਾਸ ਨਾਮ ਨਾਮ ਸੁਭੋ ਗੁਣਦਾਸ ਉਪਜੀ ਪ੍ਰੀਤ ਪ੍ਰਭਾਵ ਮੰਤਨ ਅੰਤਰੇ ਸੁਭਾਵ ਨੇਤਰੋ ਉਪੇਗ ਦਰਸੁ ਕੋਏ ਮਨ ਵਿਖੇ ਸਾਧਨ ਤੋਏ ਭਗਤ ਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਭਗਤੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਜਪਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਅਕਸ਼ਨ ਦੀਨ ਦਿਆਲ ਭਗਤ ਉਸ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕੁਟਾ ਕਰਤ ਪ੍ਰਵਾਲਿਆ ਪ੍ਰੋ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣ ਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣੀ ਹਾਰ ਨੀਚੇ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਖ ਤੁਮਕ ਪਾਏ ਕੁਮਕ ਗੁਣ ਗਾਇਨ ਕਰਾਜ ਭੋਗੜਿਆ ਯਾਰ ਕੇ ਨਾਮ ਕੀ ਕਥਾ ਮਨ ਪਾਏ ਭੋ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਯਾਰ ਹਣੀਤ ਭਲੀ ਸੁ ਕਰਨੀ ਸੋ ਭਤਨ ਮੰਦਿਰ ਦੇ ਵਸੇ ਪੂਰਨ ਗੁਣ ਮਨ ਸਾਧ ਸੰਕਲਪ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਅਨਾਨਿਕਾ ਆਪੇ ਹੀ ਫਿਰ ਜਾ ਪਸ਼ਪਤੀ ਜਬ ਆਕਾਰ ਕ੍ਰਿਸ਼ਨਾ ਦ੍ਰਿਸ਼ਟੇਤਾ ਪਾਪਨ ਤਬ ਕਹਿ ਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤਾ ਬੈਰ ਬਰੋ ਕੇ ਸੰਕਮਾਤ
जब इसका वर्ण चिन्ह जापते तब हर्ष कोक से व्याप्ति जब अपने आप पार ब्रह्म तम ओ कांक्ष होत परम आपन के लिए अमृत जनानी करण यार जाओ प्रभु के उतनी दब अनमूल को किस को नहीं जावे कैर को फारत नरकुरु को कौन उतार जाव निर्गुण प्रसाद सुभाए तब शिव शक्त को गिठाए जब आप आप अपनी ज्योतर है तब कौन डर कौन कदर है आपने चल दब करने हार कनान ठाकुर को बार बना से सुख अपने आसन ताज मरण को का बिना संजा पूर्ण करता प्रभु सोए तब जम की त्रास का हो किस होए जब अब गते गोचर प्रवे का तब चित्रगुप्त के स्पुत लेते लेखा जब नाथ निरंजन को चरका दे तब कौन छुटे कुण बंधन वादे अपने आप आपी जर जनान के अपन उपापी भर जा जय निर्मल पुरुख पुरुख पद होता तय बिन मैल कहो कह तोता जय निरंजन निरंकार निर्वाण ते कौन कुमान कौन मान जय स्वरूप केवल जगदीश तय छल से लगत को कीस जय जो स्वरूपी जो संग समावे तय किसे भूकम त्रुतावे करण करावन करण हार नानक करते कने समार जब अपनी शोभा अपन संग बनाई तब कौन माए बा मित्र सुधवाई जय सर्व कला पे प्रवीण तब एक देव का कोचे जब अपने आप अवतारे तो सगन सगन का विचार है जब अपन ऊंचे अपने आप नेरा तय कौन ठाकुर कौन कहिए चेरा विस्मण विस्मर विस्माद नानक अपनी का जन हुआ जय चल अच्छे फिर समाय वे व्याप समाये आपस को आप देश ते गुण का ना ही प्रवे जय कह के भगवंता तय कौन चिंत कुछ लागे चिंता जय अपने आप आप ते आरा तय कौन कथे कौन सुनने हारा बो बैन तू ते ऊंचा नानक आपस को आपे पहुंचा जा प्रचु प्रपंच कर तय गुण में किन्नु विस्तार पापुंत पै कहावत को नरको सुरग मंशावत आल जाल माया जंजाल हम मो परम पै पार दुख सुख मान प्रमाण प्रकार के बखिया आपन के लिए अवकर देख खेल संकोच तव नानक कह जय भूत भगत आप जय सरे पासार संत प्रताप दोहू पा कह आपे तनि उनकी सुबह बनी आपे कौत करण चो जा पे रस भुग निर्जोग जिस भाव तुझे अपना ही लावे जिस भाव तुझे फेर खिलावे बेशुमार थकन तुल लै ज्यो बुलाओ त्यो नानक दास बोले सलोक जी जंत के ठाकुर आपे वर्तनहार नानकी को बसरिया दूजा कह दृष्टा रसपति आप कथे आप सुने हार आपे का विसार जात इस भाव तिरछ उपाय अपने पाने लै समाये तुम ते भिन्न नहीं कुछ होय अपन सूत सब जगत परोए जाको प्रभु जी आप जाए सतनाम सोए जन पाए सो समदर्शी तद कवेता नानक सगल श्रेष्ठ का जेता जी जंत्र सब ताके आदि दीन दयाल नाथ को नाथ जिस राखे तिस कोय न मारे सोम वसुन उसारे तिस तजवर कहाँ को जाए सब श्री निरंजन राय जी की जुग जाके सवा तंत्र बार जानो सात गुणी दान बेंत पार नानक दास बलिहार पूर्ण पूरे दया सब क्रोध कृपाले अपने कर्तव्य जाने आप अंतर जा मीरे व्याप प्रतपाले जीन बोपात जो जो रच सुत से त्यात जिस भाव चले मिलाए भगत ग्रह हर के गुण गाय मन अंतर विश्वास कर मनिया करण हार नानक की जाने जन लागा रे के नाय तिसकी आसन बैठे जाए हुकम बूझ हुकम अंतर जामी रस व्याप प्रतपाल जी नवाद जो जो रचो तिस दया जिस भाव चले मिलाए भगत करे हर कोई गुंगाए मन अंतर विश्वास कर मान्य करण हर नक जाने जन ला कार्य के ना जिस की आसन बिथी जाए सेव को सेव अपने एक बूझ परम बदवाए इस ते उपर नहीं विचार जा के मन बसर निरंकार बंधन तोर भय निर्वैर अंदर पूजे गुरु के बैर ये लोक सुखी परलोक सुहेले नानक हर प्रभु आपे मिले सत्संग मिल करो आनंद गुण गाओ पर परमानंद राम नाम तत् करो विचार दुर्लभ दे का करो उधार अमृत वचन हर के गुण गाओ प्राण तरण गाय सुहाओ आठ पैर पर वेखो नेरा मिटे ज्ञान बिन से अंधेरा सुन बदे सिर देव साओ मन चे नान खुल पावल पल दिले सुहा राम नाम त्रुरदार पूरे गुरु की पूरी दिखिया जिस मन सती साज प्रिखिया मन तन नाम जपो लिखलाए दुख दर्द मन ते बो जाए सच व्यापार करो व्यापार इधर गि वेखे तुम्हारी काटे रखो मन माए नानक बहुर नाम जाए तिस ते दूर कहाँ को जावर रखनार ते निर्भो जप सगल भो मिटे प्रभु कृपा ते प्राणी छूटे जिस फिर राख जी ना दुख नाम चतमन हो सुख चिंता जाय मिटे अंकार तिस जन को कोई न पहुंचन हार श्री उपर ठाडा गुरसूरा नानक ताके कार्ज पूरा मत पुरी अमर जाके दर दर्शन देख तु दर श्रेष्ठ चरण कमल जाके अनूप सहुल दर्शन सुंदर हारू धन सेवा सेव पुराण अंतर जामी प्रफुरदान जिस मन बसे सोध निहाल तक निक न्यावत काल अमर भय अमरा पद पाया सा संग नान करत सलोक
ਗਿਆਨੰਜਨ ਗੁਰਦਿਆ ਗਿਆਨ ਨਿਰਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭਡਿਠਾਣਾ ਪ੍ਰਭੂ ਕਾ ਲਾਗਾ ਮਿੱਠਾ ਸਕਲ ਸਮੱਗਰੀ ਏਕਸ ਕਟਮਾਇਣ ਕ੍ਰਿੰਗ ਨਾਨ ਦਿਸ਼ਟਾਇ ਨਾਨਕ ਅਮ੍ਰਿਤ ਪ੍ਰਭ ਕਰ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਨ ਤੈ ਨਾਦ ਕਹਿ ਨਾ ਜੈ ਚਰਬ ਸਮਾ ਤਿਨ ਦੇਖੈ ਸੇ ਆਪ ਦਿਖਾਏ ਨਾਨਕ ਤੀਆਂ ਸੋ ਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਘੜਘੜ ਬਿਆ ਪ੍ਰਿਆ ਭਗਵੰਤ ਧਰਨਮੈ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਾਣ ਦਿਨ ਪਰਬਤ ਹੈ ਪਾਰ ਮੁੰਜੈਸੀ ਅੱਗ ਹੈ ਤੈਸਾ ਕਰਮ ਪੁਣ ਪਣੀ ਬੈਸੰਤਰ ਮਾਏ ਚਾਰ ਕੁਣ ਦੈ ਸਮਾਏ ਤਿਸ ਤੇ ਭਿੰਨੇ ਕੋਠਾ ਗੁਰਪ੍ਰਸਾਦ ਨਾਨਕ ਚੋਗ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਣ ਕਤਰਮਾਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲ ਨਾ ਕਹੂੰ ਡੋਲੈ ਸਰਬ ਕਲਾ ਕਰਕੇ ਲੈ ਕੇ ਮੋਲ ਨਾ ਪਾਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਦ ਬੋਧ ਗੁਰਪ੍ਰਸਾਦ ਪ੍ਰਭ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਿਨਾ ਸੁਣੇ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿੰਜਾ ਧਤਿ ਕੇ ਰਹਿ ਸਤ ਵਜਨ ਸਾਧੂ ਸਭ ਕੈ ਜੋ ਜੋ ਹੋਏ ਸੋ ਸੁਖਮਾਨੇ ਕਰਨ ਕਰਾਵਣ ਹਰ ਭਵ ਜਾਣੇ ਅੰਤਰ ਵਸੇ ਬਾਲ ਪਿਓ ਨਾਨਕ ਦਰਸ਼ਨ ਦੇ ਸਮ ਆਏ ਆਪ ਸਤਿਕਿਆ ਸਭ ਸਤ ਤਿਸ ਪ੍ਰਭ ਦੇ ਸਗਲ ਇਤਪਾਤ ਹੈ ਤਿਸ ਭਾਵਤਾ ਕਰੇ ਵਿਸਤਾਰ ਤਿਸ ਭਾਵਤਾ ਇੱਕ ਅੰਕਾਰ ਅੰਕਲਾ ਲਿਖਣੇ ਜਾਏ ਜਿਸ ਭਾਵਤ ਜਿਲੇ ਮਿਲਾਏ ਕੌਣ ਨਿਬੜ ਕੌਣ ਕਹੀਏ ਦੂਰ ਆਪੇ ਆਪ ਭਰਪੂਰ ਅੰਤਰ ਗਜ ਸੇ ਆਪ ਜਨਾਏ ਨਾਨਕ ਤਿਸ ਨੇ ਆਪ ਹੁਜਾਏ ਸਰਭੂਤਿਆਂ ਵਰਤਾਰਾ ਸਰਵਣਿਆਣਾ ਭੇਖਣ ਹਾਰਾ ਸਗਲ ਸਮੱਗਰੀ ਜਾ ਕਥਨ ਆਪਣ ਜਸ ਆਪ ਹੀ ਸੁਣਾ ਆਉਣ ਜਾਣੇ ਖੇਡ ਬਣਾਇਆ ਗਿਆ ਘਾਰੀ ਕਿੰਨੀ ਮਾਇਆ ਸਭ ਕੋਈ ਮਤ ਅਲਿਪ ਤੋਰਿਆ ਜੋ ਕੁਛ ਕਹਿਣਾ ਸੁਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਭਾਵ ਤਲੇ ਸਮਾਜ ਤੇ ਹੋਏ ਸੁਨਾਏ ਬੁਰਾ ਉਰੇ ਕਹੋ ਕਣੇ ਕੁਛ ਕਰਾ ਆਪ ਭਲਾ ਕਰ ਤੁਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਬੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਦੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕੇ ਜਾਣ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇਵ ਭਗਵੰਤ ਧਨ ਧਨ ਧਨ ਜਣੇ ਆਏ ਆ ਜਿਸ ਪਰ ਸਤ ਸਭ ਜਗਤ ਰਾਏ ਜਣੇ ਆਵਣ ਕਹਿ ਸੁਭਾਵ ਜਣ ਕੇ ਸੰਗਚਿਤ ਆਵੇ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾ ਵਸਪਤੀ ਪੂਰੇ ਗੁਰ ਕਾ ਸੁਣੋ ਵਿਦੇਸ਼ ਪਾਲ ਬ੍ਰਹਮ ਕਰਕੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਕੁਤਰੇ ਚਿੰਨ ਆਸ ਨਿੰਦਿਆ ਕੋ ਤਰੰਗ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣ ਸਾਗਰ ਤਰ ਹਰਤਨ ਕੇ ਪਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਚਿਤ ਵੋ ਨਾਰਾਇਣੇ ਕੇ ਕਰੂ ਜਾ ਕੇ ਰੰਗਨੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਰਤਨ ਸੁਣਤ ਕੁਮਾ ਤਿਓ ਉਧਾਰ ਆਵਤਰਾ ਲੋਕਾਂ ਨੇ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗ ਹਰੰਗ ਜੈ ਜੈ ਸ਼ਬਦ ਨਾਥ ਵਾਜੇ ਸੁਣ ਸੁਨੰਦ ਕਰੇ ਪ੍ਰਭ ਗਾਜੇ ਪਰਡੇ ਗੋਪਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਵਰੇ ਨਿਮਰਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇ ਕੀ ਸੇ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਣ ਸੁਣਾ ਕਹਿ ਕਰ ਪ੍ਰਸਾਦ

0: ਸਾਵਧਾਨੀ ਕਾ ਕਰਸੀ ਸੁਖਮਣੀ ਸਾਹਿਬ ਗੋਬਿੰਦ ਗੁਰੂ ਨਾਮ ਜਿਸ ਮਨ ਪ੍ਰਸਿੱਧ ਹੋ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪਟਲ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਹੁਰਨ ਹੋਵੇ ਆਮਣ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਸੀ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਧੇ ਬੁੱਧ ਗਿਆਨ ਸਰਬ ਤੈਂ ਸਿੱਧ ਵਿਦਿਆ ਤਪ ਜੋ ਪ੍ਰਭਤਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਵਰਗਾ ਸਭ ਕੋਈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਸ਼ਟੀ ਇੱਕ ਦਿਸ਼ਟੇਤਾ ਫਲ ਦਿਸ ਜਨ ਕੇ ਮੁਖ ਭਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹਨ ਦਾਨ ਜਪੇ ਮਨ ਕੋਏ ਸਭ ਜੁਗ ਮੈਂ ਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਮ ਤਾਂਤ ਕੇਵਲ ਹਰ ਨਾਮ ਗੋਬਿੰਦ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤੇ ਕਰਮ ਪੁਰ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣੇ ਲਾਏ ਪਰੀ ਤਿਸ ਜਣ ਆਵੇ ਹਰ ਪਹੁੰਚੀ ਤੇ ਅਜਨ ਮਰਨ ਤਾ ਕਾ ਦੁੱਖ ਨਿਵਾਰ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਅੱਗੇ
1: ਵਾਹਿਗੁਰੂ ਚੜ੍ਹਦੀ ਕਲਾ
2: ਸਰਬੱਤ ਦਾ ਭਲਾ
1: ਸਤ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਹੀ ਮਾਇਆ ਮੋਹ ਭਰਮ ਪੈ ਭੂਲੈ ਸੁਤਦਾ ਰਾਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸਹਾਵੀ ਤਾਲ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੁਖ ਹਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਬ ਦੀ ਨੁਰ ਅਰਸੋਂ ਕੁਰਸੋਂ ਝੱਟੀਐ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ

ਸਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ।

ਕੋਟ ਪਰਾਦ ਮਿਟੈ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ

ਭਰ ਤਨ ਦੋਖ ਕਿਸ ਪਾਪ ਨ ਫੇੜੈ, ਜਮ ਜੰਦਾਰ ਨ ਆਵੈ ਨੇੜੈ, ਤ੍ਰਿਸ਼ਨਾ ਅਗਨ

ਨਾਨਕ ਉਦਰੈ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।

राम रंग

नानक अमृत एक है।

ਮਾਨਵ ਦਾ ਇੱਕ ਬਿਨਤੀ ਹਰ ਸਿਓ।

ਕਰ ਕਿਰਪਾ ਕਿਰਪਾਲ ਆਪੇ ਬਖਸ਼ਣੇ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ।

ਸਿਰ ਦੁੱਖਾਂ ਕੇ ਦੁੱਖ ਦੇਗੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰਵਣ ਤ੍ਰਿਣ।

सकूं।

मन आई मेरा मन ऐसी भगत बन आई मेरा मन ऐसी भगत बन आई मेरा

बिन खिन पल रह ना सको, खिन पल रह ना सको।

ਸਭ ਕੋ ਮੇਲੇ ਪੰਜ ਸੱਤ ਗਾਇਨ ਕਬ ਕੋ ਰਾਗ ਧੁਨ ਉਠਾਵੇ ਮੇਲਤ ਚੁਨਤ ਖਿਨ ਪਲ ਚਸਾ ਲਾਗੇ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਲਗ ਮੇਰਾ ਰਾਮ ਗੁਣ ਗਾਵੇ ਓ ਰਾਮ ਗੁਣ ਗਾਵੇ ਰਾਮ ਗੁਣ ਗਾਵੇ ਰਾਮ ਗੁਣ

ਲੋਕ ਪਤੀਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਸਾਧ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਕੋ ਜੈ

Chau, chau.

Exaltarte a ti.

रूप ने

painting.

Ape.

Oh, my God.

नाथ स्लो सगल अंग रोम रोम कर काट काट सिखन के चरण परवा।

Maro.

ਮਾਤ ਪਿਤਾ ਸੁਖਨੀਤ ਨਾ ਭਾਈ

ਹੀਨ ਬੁੱਧ ਬਲਖੀਣੀ ਮੋਹਿ ਪਰਦੇਸੋਂ ਦੂਰ ਤੇ ਆਈ ਨਾਹਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਖੋਜਤ ਖੋ

ਅਗੋਚਰ ਪਕੜਿਆ ਗੁਰ ਸ਼ਬਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।